ਪਲੈਂਟੀ ਵੈਲੀ ਐਫ ਐਮ ਤੇ ਮੈਂ ਬਿੱਕੀ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲਾਂ ਚੋ ਗੱਲ 88.6 ਇਸ ਵੇਲੇ ਲਾਈਵ ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ ਗੱਲਾਂ ਚੋ ਗੱਲ ਹਰ ਮੰਗਲਵਾਰ ਸ਼ਾਮੀ 6 ਤੋਂ 8 ਤੁਹਾਡੇ ਰੂਬਰੂ ਹੁੰਦਾ ਹੈ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਬਦਲਦੇ ਮੌਸਮ ਦਾ ਆਨੰਦ ਮਾਣਦੇ ਹੋਏ ਦੇਸ਼ ਪ੍ਰਦੇਸ਼ ਹੋਏ ਆਓ ਆਪਣੇ ਅੰਤਰ ਝਾਤ ਕਰਕੇ ਵੇਖੀਏ ਅਸੀਂ ਇਸ ਭੱਜ ਰਹੀ ਦੁਨੀਆ ਵਿੱਚ ਕਿੱਥੇ ਖਲੋਤੇ ਹਾਂ ਅਤੇ ਕਿਤੇ ਨਾ ਕਿਤੇ ਕੰਮ ਕਰਦੇ ਛੱਟਾਂ ਮਾਰਦੇ ਆਪਣੇ ਆਪ ਵੱਲ ਧਿਆਨ ਕਰੀਏ ਅਤੇ ਕਿਉਂ ਨਾ ਕੁਛ ਸਭ ਕੁਛ ਛੱਡ ਕੇ ਬਹਿ ਕੇ ਇਸ ਜ਼ਿੰਦਗੀ ਨੂੰ ਨੇੜਿਓ ਹੋ ਕੇ ਤੱਕੀਏ ਜੀ ਹਾਂ ਪਲੈਂਟੀ ਵੈਲੀ ਐਫ ਐਮ ਤੁਹਾਡੀਆਂ ਸਾਰੀਆਂ ਉਹ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਹੈ ਜੋ ਤੁਹਾਡੇ ਜ਼ਿਹਨ ਦੇ ਵਿੱਚ ਨੇ ਗੱਲਾਂ ਜੋ ਪਰਿਵਾਰ ਵਿੱਚ ਬੈਠ ਕੇ ਕੀਤੀਆਂ ਜਾ ਸਕਦੀਆਂ ਨੇ ਗੱਲਾਂ ਜੋ ਸਾਡੀਆਂ ਆਪਣੀਆਂ ਨੇ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਪਰਦੇਸੀ ਮਨਾਂ ਦੇ ਅੰਦਰ ਉੱਠਦੇ ਵਾਵਰੌਲੇ ਅਤੇ ਉਹਨਾਂ ਅੰਦਰੋਂ ਨਿਕਲਦੀ ਕਹਾਣੀ ਦੀਆਂ ਗੱਲਾਂ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਸਾਡਾ ਸਾਂਝ ਪਾਉਣ ਦੇ ਲਈ ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ 9404211 ਮੇਰੇ ਸਟੂਡੀਓ ਦੀ ਲਾਈਨ ਤੁਹਾਡੀਆਂ ਆਵਾਜ਼ ਸੁਣ ਲਈ ਬੇਸਬਰੀ ਨਾਲ ਇੰਤਜ਼ਾਰ ਕਰੇਗੀ ਮੈਨੂੰ ਸੁਨੇਹਾ ਲਾ ਸਕਦੇ ਹੋ ਸੁਨੇਹਾ ਦੇਣ ਦੇ ਲਈ ਮੇਰੇ ਕੋਲ ਫੋਨ ਨੰਬਰ ਹੈ 0468-277-88-6 0468-277-88-6 88-6 ਸਾਡਾ ਨੰਬਰ ਹੈ ਗੱਲਾਂ ਜੋ ਗੱਲ ਇਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਅੱਜ ਅਸੀਂ ਜੋ ਦਿਸ਼ਾ ਨਿਰਦੇਸ਼ ਸਾਡੇ ਬਾਬਿਆਂ ਨੂੰ ਮਿਲਦੇ ਨੇ ਸਾਡੀ ਵਿਰਾਸਤ 'ਚੋਂ ਮਿਲਦੇ ਨੇ ਸਾਡੇ ਰੂਹਾਨੀ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਉਹਨਾਂ ਨਾਲ ਸਾਂਝ ਪਾਵਾਂਗੇ ਅੱਜ ਦਾ ਖਾਸ ਪ੍ਰੋਗਰਾਮ ਚੱਲ ਰਹਿਣ ਦੇ ਇੱਕ ਗੀਤ ਅਤੇ ਬੋਲ ਵੀ ਨੇ ਇਹ ਸਾਡੀ ਜ਼ਿੰਦਗੀ ਦਾ ਇੱਕ ਮਕਸਦ ਵੀ ਹੈ ਅਤੇ ਇਹਨਾਂ ਕੰਮਾਂ ਕਾਜ਼ਾਂ 'ਚ ਤੁਰਦੇ ਭੱਜਦਿਆਂ ਸੰਗੀਤਕ ਸ਼ਾਮ ਦੇ ਵਿੱਚ ਅਸੀਂ ਅੱਜ ਦੀ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਦਇਆ ਸਿੰਘ ਹੋਣਾ ਦਾ ਸ਼ਬਦ ਅੱਜ ਦੀ ਸ਼ਾਮ ਦੇ ਆਗਾਜ਼ ਦੇ ਵਿੱਚ

Мокотарли, Рама Мокотарли. Дај сен Австралија вале гоната. Е шабат аджок ке юг де сажа де рахи. Туси сарвур кита. Дунија бадал рии е. Сану диша нирдеш мечае миле ае. Аси ишк хакики карни е. Ишк хакики ਉਸ ਪਰਮਾਤਮਾ ਦੀ ਉਸ ਰੱਬ ਦੀ ਉਸ ਜਨਨਹਾਰ ਦੀ ਉਸ ਅਕਾਲ ਪੁਰਖ ਦੀ ਜਿਹਦੇ ਨਾਲ ਸਾਡਾ ਸਿੱਧਾ ਵਾ ਪੈਂਦਾ ਹੈ ਪਰ ਅਸੀਂ ਜ਼ਿੰਦਗੀ ਦੇ ਜਿਉਂਦੇ ਜੀ ਢੰਗ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਤਾਣੇ ਬਾਣੇ ਦੇ ਵਿੱਚ ਉਲਝ ਕੇ ਰਹਿ ਗਏ ਹਾਂ ਸਾਡੇ ਪਰਦੇਸੀ ਮਨ ਦੋਹਰੀ ਜ਼ਿੰਦਗੀ ਜਿਉਂਦੇ ਨੇ ਜਿੱਥੇ ਅਸੀਂ ਇੱਕ ਪਾਸੇ ਆਪਣੇ ਦੇਸ਼ ਮੁੜਨ ਦੀ ਤੰਗ ਕਰਦੇ ਹਾਂ ਆਪਣੇ ਪਿਆਰਿਆਂ ਦੇ ਜੀਵਨ ਨੂੰ ਨਿਭਾਉਣ ਦੀ ਗੱਲ ਕਰਦੇ ਹਾਂ ਉੱਥੇ ਅਸੀਂ ਆਪਣੇ ਅੰਤਰਬੰਧਾਂ ਦਾ ਧਿਆਨ ਕਰਦੇ ਹਾਂ ਆਪਣੀ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਆਪਣੇ ਅੰਤਰ ਨਾਲੋਂ ਬਿਲਕੁਲ ਟੁੱਟ ਜਾਂਦੇ ਹਾਂ ਦੁਨੀਆ ਦੀ ਚੰਗੀ ਸ਼ਾਇਰੀ ਚੰਗੇ ਗਿਆਨ ਫਿਲੋਸਫੀ ਚੰਗੇ ਬਚਨ ਬੋਲ ਕਵਿਤਾ ਦੇ ਰਾਹੀਂ ਬਹੁਤ ਵੱਡੀ ਗੱਲ ਨੂੰ ਥੋੜ੍ਹੇ ਲਫ਼ਜ਼ਾਂ 'ਚ ਸਮੇਟਿਆ ਗਿਆ ਹੈ ਉਹ ਗੁਰਬਾਣੀ ਹੋਵੇ ਸਾਡੇ ਉੱਚ ਪੀਰਾਂ ਦੀ ਫਿਲਾਸਫੀ ਵਿਚਾਰ ਹੋਣ ਦੁਨੀਆ ਦੇ ਚੰਗੇ ਖਿਆਲ ਹਰ ਕੌਮ ਨੂੰ ਹਰ ਖੇਤੇ ਦੇ ਲੋਕਾਂ ਨੂੰ ਕਵਿਤਾ ਅਤੇ ਗੀਤਾਂ ਰਾਹੀਂ ਮਿਲਦੇ ਨੇ ਗੀਤ ਬਹੁਤ ਵੱਡੀ ਗੱਲ ਨੂੰ ਥੋੜ੍ਹੇ ਲਫ਼ਜ਼ਾਂ 'ਚ ਸਾਨੂੰ ਕਹਿ ਕੇ ਸੁਨੇਹਾ ਦਿੰਦੇ ਨੇ ਇਹ ਸੁਨੇਹਾ ਅਸੀਂ ਕਿਸ ਹੱਦ ਤੱਕ ਆਪਣੇ ਅੰਦਰ ਸਮਾਉਣਾ ਆ ਇਹ ਸਾਡੇ ਖੁੱਲ੍ਹੇ ਮੂੰਹ ਦੇ ਉਸ ਘੜੇ ਵਾਂਗ ਹੈ ਜਿਹਦੇ ਉੱਤੇ ਜਦੋਂ ਗਿਆਨ ਦੀ ਬਾਰਿਸ਼ ਹੋਵੇਗੀ ਤਾਂ ਪਾਣੀ ਨਾਲ ਭਰ ਜਾਵੇਗਾ ਕੜਾ ਅਸੀਂ ਮੁੱਧਾ ਰੱਖਣਾ ਹੈ ਟੇਢਾ ਰੱਖਣਾ ਹੈ ਜਾਂ ਸਿੱਧਾ ਰੱਖਣਾ ਹੈ ਜਾਂ ਆਪਣੇ ਆਪ ਨੂੰ ਬਾਹਾਂ ਖੋਲ੍ਹ ਕੇ ਉਸ ਬਾਰਿਸ਼ ਦੇ ਵਿੱਚ ਇਸ ਵਿਚਾਰਾਂ ਦੇ ਉੱਤਮ ਗਿਆਨ ਨੂੰ ਆਪਣੇ ਅੰਦਰ ਸਮਾਉਣਾ ਹੈ ਪਰ ਇਹ ਸਾਰਾ ਕੁਝ ਤਾਂ ਹੀ ਹੁੰਦਾ ਹੈ ਜਦੋਂ ਕਿਤੇ ਸਾਡੇ ਅੰਤਰ ਮਨ ਵਿੱਚ ਜ਼ਿੰਦਗੀ ਜਿਉਣ ਨੂੰ ਲੈ ਕੇ ਆਪਣੇ ਅੰਦਰ ਚੱਲ ਰਹੇ ਵਾਹ ਵਰੋਲਿਆਂ ਨੂੰ ਲੈ ਕੇ ਠੰਡ ਪਾਉਣ ਦੀ ਗੱਲ ਕਰੀਏ ਅੱਜ ਦਾ ਇਹ ਖਾਸ ਪ੍ਰੋਗਰਾਮ ਚੱਲ ਰਹਿਣ ਦੇ ਗੀਤ ਦੇ ਬੋਲ ਇੱਕ ਗੀਤ ਦੇ ਬੋਲ ਨੇ ਜੋ ਸਾਜਿਦ ਅਲੀ ਨੇ ਕਈ ਵਰੇ ਪਹਿਲਾਂ ਲਿਖਿਆ ਕਈ ਵਰੇ ਪਹਿਲਾਂ ਗੀਤ 2003 2004 ਅਤੇ ਉਸ ਤੋਂ ਬਾਅਦ ਫਿਰ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਿਆ ਗੀਤ ਆਉਂਦਾ ਜਾਂਦਾ ਰਿਹਾ ਗੀਤ ਨੂੰ ਬਣਾਉਣ ਲੱਗੇ ਸ਼ਾਇਦ ਉਹਨੇ ਇਹ ਵੀ ਨਹੀਂ ਸੋਚਿਆ ਹੋਵੇਗਾ ਕਿ ਗੀਤ ਮੈਂ ਇੰਨੇ ਵੱਖ ਵੱਖ ਰੂਪਾਂ ਦੇ ਵਿੱਚ ਜਨਤਾ ਦੇ ਰੂਬਰੂ ਹੋਵੇਗਾ ਚੱਲ ਰਹਿਣ ਦੇ 2008 ਅਤੇ 2012 ਦੇ ਵਿੱਚ ਫਿਰ ਲੋਕਾਂ ਸਾਹਮਣੇ ਆਇਆ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਆਇਆ ਅਤੇ ਅਜੋਕੇ ਡਿਜੀਟਲ ਦੁਨੀਆ ਦੇ ਰਾਹੀਂ ਇਹ ਸਾਡੇ ਸਨਮੁੱਖ ਵੱਖ ਵੱਖ ਵਨਗੀਆਂ ਵਿੱਚ ਆਉਂਦਾ ਹੈ

0: ਅੱਖਾਂ ਬੰਦ ਕਰਕੇ ਇਹਨਾਂ ਬੋਲਾਂ ਨੂੰ ਸੁਣੋ ਇਸ ਸੰਗੀਤ ਨੂੰ ਸੁਣੋ ਤੇ ਕਿਤੇ ਕਿਤੇ ਸੋਚਿਓ ਕਿ ਤੁਹਾਨੂੰ ਲੱਗਦਾ ਕਿ ਅਸੀਂ ਬਹੁਤੀ ਵਾਰੀ ਕਹਿੰਦੇ ਹਾਂ ਚੱਲ ਰਹਿਣ ਦੇ ਕੀ ਰਹਿਣ ਦੇ
1: ਮੈਨੂੰ ਕੁਛ ਨਾ ਬੋਲ ਦੁੱਖ ਸਹਿਣ ਦੇ ਚੱਲ ਰਹਿਣ ਦੇ
0: ਕਦੇ ਕਦੇ ਚੁੱਪ ਰਹਿ ਕੇ ਬਹੁਤ ਕੁਛ ਬੋਲਣ ਨੂੰ ਜੀ ਕਰਦਾ ਹੈ ਕਦੇ ਕਦੇ ਸਾਡੀ ਚੁੱਪ ਦੀ ਆਵਾਜ਼ ਸੁਣਨ ਨੂੰ ਵੀ ਜੀ ਕਰਦਾ ਹੈ ਕਿ ਤੁਹਾਡੇ ਦਿਲ ਦੀਆਂ ਡੂੰਘਾਈਆਂ 'ਚੋਂ ਆਵਾਜ਼ ਨਹੀਂ ਉੱਠਦੀ ਜਿਹੜੇ ਝਮੇਲਿਆਂ 'ਚ ਤੂੰ ਪਿਆ ਹੈ ਇਹਨੂੰ ਰਹਿਣ ਦੇ

ਬੂਹੇ ਬੰਦ ਨੇ ਯਾਰ ਬੂਹੇ ਰਹਿਣ ਦੇ ਬੂਹੇ ਬੰਦ ਰਹਿਣ ਦੇ ਇਹ ਬੂਹੇ ਬੰਦ ਬਾਹਰੋਂ ਆਉਣ ਵਾਲੇ ਉਹ ਖਿਆਲ ਉਹ ਪਰਿਵਾਰ ਉਹ ਮੋਹ ਮਾਇਆ ਦਾ ਜਾਲ ਬੰਦ ਕਰ ਦਿਓ ਸਾਰੇ ਉਸ ਝਮੇਲਿਆਂ ਦੇ ਵਿੱਚ ਆਪਣੀ ਉਸ ਡੂੰਘੀ ਹਨੇਰੀ ਗੁਫਾ ਦੇ ਵਿੱਚ ਚੱਲ ਰਹਿਣ ਦੇ ਛੱਡ ਰਹਿਣ ਦੇ ਮੈਨੂੰ ਦਿਲ ਦਾ ਹਾਲ ਕਹਿਣ ਦੇ ਚੱਲ ਰਹਿਣ ਦੇ।

ਹੀ ਰਹਿਣ ਦੇ ਸਭ ਕੁਝ ਰਹਿਣ ਦੇ ਸਾਡੇ ਦਿਲ ਦਾ ਹਾਲ ਕਹਿਣ ਲਈ ਕੋਈ ਸੱਜਣ ਮਿੱਤਰ ਚਾਹੀਦਾ ਹੁੰਦਾ ਹੈ ਸਾਡੇ ਪੰਜਾਬ ਦੀ ਸੂਫੀ ਰੰਗ ਵਿੱਚ ਰੰਗਿਆ ਹੈ ਗੀਤ ਸਾਨੂੰ ਆਪਣੇ ਆਪ ਨਾਲੋਂ ਟੁੱਟੇ ਮਨਾਂ ਨੂੰ ਜੋੜਨ ਦੀ ਗੱਲ ਕਰਦਾ ਹੈ ਵਾਹ

ਕਿਸ ਨੂੰ ਛੱਡਣਾ ਕਿਸ ਨੂੰ ਪਾਉਣਾ ਕਿਸ ਨੂੰ ਗਵਾਉਣਾ ਜੇ ਸਾਡੇ ਕੋਲੋਂ ਕੁਛ ਪਾਉਣ ਗਾਉਣ ਨੂੰ ਕੁਛ ਹੋਵੇਗਾ ਹੀ ਨਹੀਂ ਜੇ ਸਾਡੇ ਕੋਲੋਂ ਜ਼ਿੰਦਗੀ ਜਿੱਥੋਂ ਚੱਲੀ ਸੀ ਉੱਥੇ ਆ ਕੇ ਘੁੰਮ ਕੇ ਮੁੱਕ ਜਾਵੇਗੀ ਇਹ ਸੋਝੀ ਆ ਜਾਵੇ ਇਹ ਸਮਝ ਆ ਜਾਵੇ ਅਤੇ ਆਪ ਮਹੋਰੇ ਅੰਦਰੋਂ ਨਿਕਲੇਗਾ ਚੱਲ ਰਹਿਣ ਦੇ

ਰੋਜ਼ ਆਥਣ ਦਾ ਤਾਰਾ ਅੰਬਰਾਂ ਤੇ ਚੜੇਗਾ ਕੋਈ ਯਾਦ ਤੈਨੂੰ ਕਰੇਗਾ ਆ ਪਰਦੇਸੀ ਬੰਦਿਆ ਜ਼ਿਗਰ ਮੇਰੇ ਹਿਜ਼ਰ ਦੇ ਸੱਕਾਂ ਦੀ ਅੱਗ ਵਿੱਚ ਕੋਈ ਸੜੇਗਾ ਇਹ ਪਰਦੇਸੀ ਬੰਦਿਆ

ਮੈਂ ਕਦੀ ਕਦੀ ਸ਼ਰਮਸਾਰ ਹਾਂ ਮੇਰੀ ਹਿੰਮਤ ਨਹੀਂ ਹੁੰਦੀ ਕਿ ਮੈਂ ਤੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖ ਸਕਾਂ ਮੈਂ ਨਹੀਂ ਆਖ ਸਕਦਾ ਚੱਲ ਰਹਿਣ ਦੇ

ਬੂਹੇ ਬੰਦ ਨੇ ਯਾਰ ਬੂੰਦੇ ਬੰਦ ਰਹਿਣ ਦੇ ਤੇਰੇ ਨੈਣਾ ਨੇ ਮੇਰੀ ਰਾਤ ਦੀ ਨੀਂਦ ਚੋਰੀ ਕਰ ਲਈ ਮੇਰੇ ਸੁਪਨਿਆਂ ਨੂੰ ਮੱਲਿਆ ਰੱਖਿਆ ਤੇਰੀਆਂ ਯਾਦਾਂ ਨੇ ਸਾਰੀ ਵਾਟ ਮੈਂ ਕੱਲਾ ਤੇਰੇ ਨਾਲ ਗੱਲਾਂ ਕਰਦਾ ਰਿਹਾ ਮੇਰਾ ਹਰ ਸਾਹ ਹੁੰਗਾਰਾ ਸੀ ਤੇਰੀ ਹਰ ਬਾਤ ਦਾ ਤੇਰੇ ਬਾਜੋ ਜੀਣਾ ਇਹ ਮੇਰੇ ਲਈ ਕਿਆਮਤ ਦਾ ਦਿਨ ਸੀ ਸੌਂ ਜਾਣ ਦੇ ਹੁਣ ਮੈਨੂੰ ਚੱਲ ਰਹਿਣ ਦੇ

ਮੇਰੇ ਦਿਲ ਦਾ ਹਾਲ ਮੈਨੂੰ ਕਹਿਣ ਦੇ ਸਾਰੀ ਦੁਨੀਆ ਭਲਾਈ ਬੈਠਾ ਆ ਇਹ ਨਾ ਸੋਚ ਕਿ ਮੈਨੂੰ ਪਿਆਰ ਨਹੀਂ ਤੈਨੂੰ ਜੋ ਮੈਂ ਆਖਾਂ ਮੇਰੀ ਦੁਨੀਆ 'ਚ ਹੁਣ ਸਵਾਏ ਤੇਰੇ ਕਿਸੇ ਦਾ ਇੰਤਜ਼ਾਰ ਨਹੀਂ

ਇਨਾਂ ਨਿੱਗੇ ਸਾਹਾਂ ਦੇ ਸਮੁੰਦਰ ਵਿੱਚ ਗਰਕ ਹੋ ਜਾਵੇਗਾ ਦਿਲ ਕਿਨੂੰ ਲੋੜ ਹੈ ਕਿਸ਼ਤੀ ਦੇ ਤੱਕਣ ਤੱਕ ਇਹ ਪਰਦੇਸੀ ਮਨਾ ਚੱਲ ਰਹਿਣ ਦੇ

ਇਹ ਬੇਮਿਸਾਲ ਸਰਮਾਇਆ ਅਸੀਂ ਆਪਣੇ ਹੱਥਾਂ 'ਚ ਕੀ ਗਵਾਇਆ ਕੀ ਗਵਾਇਆ ਕੀ ਪਾਇਆ ਅਸੀਂ ਸਮਝ ਨਹੀਂ ਸਕਦੇ ਇਹ ਪਰਦੇਸੀ ਮਨਾਂ ਦੇ ਵਾਵ ਰੌਲਿਆਂ 'ਚ ਉੱਠਦੀਆਂ ਕਹਾਣੀਆਂ ਨੂੰ ਬਿਆਨ ਕਰਨਾ ਬਹੁਤ ਔਖਾ ਹੈ ਅਸੀਂ ਬਹੁਤ ਕੁਝ ਪਾ ਲਿਆ ਘਰ ਬਣਾ ਲਏ ਸਭ ਕੁਛ ਖਾ ਲਿਆ ਪਰ ਅਸੀਂ ਬਹੁਤ ਕੁਛ ਗਵਾਇਆ ਰਿਸ਼ਤੇ ਗਵਾਏ ਬਚਪਨ ਗਵਾਇਆ ਪਰਿਵਾਰ ਗਵਾਏ ਯਾਰ ਦੋਸਤ ਹੱਥਾਂ 'ਚੋਂ ਰੇਤ ਵਾਂਗੂ ਕਿਰ ਗਏ ਬਸ ਵਗਦੇ ਪਾਣੀ ਵਾਂਗ ਚੱਲਦੀ ਹੋਈ ਗੱਡੀ ਦਵਾਉਂਦੇ ਭਜਾਉਂਦੇ ਰਹੇ ਮਨ ਅੰਦਰੋਂ ਇਹੀ ਉੱਠਦਾ ਹੈ ਵਿਚਾਰ ਆਉਂਦੇ ਆ ਚੱਲ ਰਹਿਣ ਦੇ

ਮੈਂ ਜੋਗ ਰੋਗ ਹੀ ਕਮਾਇਆ ਦਿਲ ਅੰਦਰੋਂ ਛਟਪਟਾ ਰਹਿ ਹੁੰਦਾ ਹੈ ਅਸੀਂ ਆਪਣੀਆਂ ਕੰਮਾਂ ਦੀਆਂ ਤੰਦਾਂ ਤੋੜ ਤੋੜ ਭੱਜ ਰਹੇ ਹੁੰਦੇ ਹਾਂ ਸਭ ਕੁਝ ਛੱਡ ਕੇ ਭੱਜ ਜਾਣ ਨੂੰ ਜੀ ਕਰਦਾ ਹੈ

0: ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ
1: ਸਟੇਸ਼ਨ ਸਪਾਂਸਰ
2: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ
1: ਸਟੇਸ਼ਨ ਸਪਾਂਸਰ
2: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ ਹਸਪੀਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ ਫ੍ਰੀ ਟੇਫ ਲਿਖ ਕੇ ਖੋਜੋ
3: Authorized by the Victorian Government, Melbourne.
1: Station sponsor.
4: On your local station, 88.6 Plenty Valley FM, The World at Night.
5: Chal rahan de Sajad Ali da gaana dobara ban ke aaya 2008-2012 de vich. ਬੋਲ ਉਹੀ ਸਨ ਅੰਦਾਜ਼ ਵੱਖਰੇ ਸਨ ਜਿੱਦਾਂ ਸਾਡੇ ਸੋਚ ਦੀ ਧਾਰਨਾ ਬਦਲ ਜਾਂਦੀ ਹੈ ਜਿੱਦਾਂ ਅਸੀਂ ਨਵੀਂ ਨਵੀਆਂ ਚੀਜ਼ਾਂ ਤਜ਼ਰਬੇ ਜ਼ਿੰਦਗੀ 'ਚ ਕਰਨਾ ਚਾਹੁੰਦੇ ਹਾਂ ਸਾਡੇ ਵਿਚਾਰ ਉੱਡਦੇ ਬੱਦਲਾਂ ਵਾਂਗ ਆਉਂਦੇ ਨੇ ਅਸੀਂ ਬੱਦਲਾਂ 'ਚੋਂ ਆਪਣੇ ਚਹੇਤਿਆਂ ਦੀਆਂ ਤਸਵੀਰਾਂ ਬਣਾ ਬਣਾ ਕੇ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ

ਸੱਜਦ ਅਲੀ ਦੇ ਗੀਤ ਚੱਲ ਰਹਿਣ ਦੇ ਦਾ ਇਹ ਰੀਮਿਕਸ ਗੀਤ ਤੁਸੀਂ ਸੁਣਿਆ ਕਿਸ ਦੇਸ ਨੂੰ ਮੇਰੀ ਚੱਲ ਰਹਿਣ ਦੇ ਅਸੀਂ ਜਿਹੜਾ ਹੁਣ ਤੱਕ ਜ਼ਿਕਰ ਕਰ ਰਹੇ ਹਾਂ ਉਹ ਇਹੀ ਗੱਲ ਕਰਦੇ ਹਾਂ ਕਿ ਸਾਨੂੰ ਸਾਡੀ ਜ਼ਿੰਦਗੀ ਸਭ ਕੁਝ ਛੱਡ ਦੇਣਾ ਚਾਹੀਦਾ ਹੈ ਸਭ ਕੁਝ ਛੱਡ ਕੇ ਅੱਗੇ ਵਧਣ ਦੀ ਗੱਲ ਕਰਦੇ ਹਾਂ ਸਾਡਾ ਜੀਵਨ ਇੱਕ ਵਗਦਾ ਦਰਿਆ ਤਾਂ ਹੈ ਪਰ ਅਸੀਂ ਇਹਨੂੰ ਬਣਦੇ ਨਹੀਂ ਬੰਦ ਅੱਖਾਂ ਕਰਕੇ ਜਦੋਂ ਤੁਸੀਂ ਇਸ ਗੀਤ ਦੇ ਬੋਲ ਸੁਣੋਗੇ ਤਾਂ ਤੁਹਾਨੂੰ ਜ਼ਿੰਦਗੀ ਜਿਉਣ ਦਾ ਇੱਕ ਰੰਗ ਨਜ਼ਰ ਆਵੇਗਾ

ਇੱਕ ਬੇਮਿਸਾਲ ਸਰਮਾਇਆ ਜਿਹੜਾ ਅਸੀਂ ਵਕਤ ਪਿਆਰ ਉਮਰ ਉਹ ਪਲ ਜਿਨ੍ਹਾਂ ਨੂੰ ਅਸੀਂ ਜੀਣਾ ਚਾਹੁੰਦੇ ਹਾਂ ਉਹ ਪਲ ਜਿਹੜੇ ਅਸੀਂ ਪਲ ਪਲ ਜੀ ਕੇ ਵੱਡੇ ਹੁੰਦੇ ਆਏ ਹਾਂ ਉਹ ਪਲ ਜਿਨ੍ਹਾਂ ਨੂੰ ਵੇਖ ਵੇਖ ਕੇ ਸਾਡਾ ਬਾਰ ਬਾਰ ਜ਼ਿੰਦਗੀ ਜੀਉਣ ਨੂੰ ਜੀ ਕਰਦਾ ਉਹ ਪਲਾਂ ਨੂੰ ਅਸੀਂ ਸਾਂਭ ਕੇ ਕਿਉਂ ਨਹੀਂ ਰੱਖਦੇ ਸਾਡੀ ਜ਼ਿੰਦਗੀ ਦਾ ਹਰ ਪਲ ਇੱਕ ਵਧੀਆ ਸੁਨਹਿਰਾ ਸਮਾਂ ਕਿਉਂ ਨਹੀਂ ਚੱਲ ਰਹਿਣ ਦੇ

0: ਕਿਉਂ ਜੀ ਕਰਦਾ ਹੈ ਕਿ ਅਸੀਂ ਕਿਸੇ ਨੂੰ ਨਾ ਬੋਲੀਏ ਕਦੇ ਕਦੇ ਕਿਸੇ ਨਾਲ ਨਾ ਬੋਲਣਾ ਪਿਆਰ ਮੁਹੱਬਤ ਦੀ ਗੱਲ ਹੁੰਦੀ ਹੈ ਸਾਡੇ ਅੱਜ ਕੱਲ੍ਹ ਆਲੇ ਦੁਆਲੇ ਰਿਸ਼ਤਿਆਂ ਦੀਆਂ ਤਰੇੜਾਂ ਬਹੁਤ ਨੇ ਕਦੇ ਅਸੀਂ ਕਿਸੇ ਨੂੰ ਕਿਹਾ ਕਿ ਸੋਚੇ ਚੱਲ ਰਹਿਣ ਦੇ ਦਰਅਸਲ ਮੈਂ ਕੁਛ ਰਿਸ਼ਤਿਆਂ ਦੀਆਂ ਇਹਨਾਂ ਤਰੇੜਾਂ ਨੂੰ ਨੇੜੇ ਹੋ ਕੇ ਵੇਖਣ ਦੀ ਵੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਦਰਅਸਲ ਉਹ ਦੁਨਿਆਵੀ ਚੀਜ਼ਾਂ ਦਾ ਮੋਹ ਪਿਆਰ ਕਿਸੇ ਨੂੰ ਟਾਈਮ ਨਾ ਦੇਣਾ ਕਿਸੇ ਦੀਆਂ ਗੱਲਾਂ ਜ਼ਿਕਰ ਨਹੀਂ ਹੈ ਸਗੋਂ ਉੱਥੇ ਇੰਨੀ ਕੁ ਗੱਲ ਕਹਿਣ ਦੀ ਖਿੱਚ ਚੱਲ ਰਹਿਣ ਦੇ ਇਹ ਪਿਆਰ ਦੀ ਕਮੀ ਹੈ ਮੁਹੱਬਤ ਦੀ ਕਮੀ ਹੈ ਅਸੀਂ ਉਹ ਚੀਜ਼ਾਂ ਨੂੰ ਫੜ ਕੇ ਬਹਿ ਜਾਂਦੇ ਹਾਂ ਅਸੀਂ ਕਦੀ ਇਹ ਕਹਿੰਦੇ ਹੀ ਨਹੀਂ ਚੱਲ ਰਹਿਣ ਦੇ ਸਾਡਾ ਇਹ ਪਿਆਰ ਵਾਲਾ ਰੰਗ ਸੂਫੀਆਨਾ ਰੰਗ ਜਿਹਦੇ ਵਿੱਚ ਜੀਨ ਸਾਨੂੰ ਜੀਨ ਨੂੰ ਜੀ ਤਾਂ ਕਰਦਾ ਆ ਪਰ ਪਤਾ ਨਹੀਂ ਅਸੀਂ ਕਿਉਂ ਇਹਨਾਂ ਰੰਗਾਂ ਵਿੱਚ ਗਵਾ ਜਾਂਦੇ ਹਾਂ ਪਤਾ ਨਹੀਂ ਅਸੀਂ ਕਿਉਂ ਇਹਨਾਂ ਰੰਗਾਂ ਦਾ ਆਨੰਦ ਮਾਣਨ ਤੋਂ ਭੁੱਲ ਜਾਂਦੇ ਹਾਂ ਵਾਹ ਵਾਹ ਸੋਹਣੀ ਵਧੀਆ ਜ਼ਿੰਦਗੀ ਲੰਘ ਗਈ ਹੈ ਅਸੀਂ ਇੰਨੇ ਵਾਰੇ ਇਕੱਠੇ ਰਹਿ ਕੇ ਲੰਘ ਗਏ ਹਾਂ ਅਸੀਂ ਕਦੋਂ ਕਿਸੇ ਨੂੰ ਮਾਫ਼ ਕਰਨਾ ਸ਼ੁਰੂ ਕਰਾਂਗੇ ਕਵਾਂਗੇ ਚੱਲ ਰਹਿਣ ਦੇ ਕਿਆ ਖੂਬਸੂਰਤ ਜ਼ਿੰਦਗੀ ਹੈ ਅਸੀਂ ਕਈ ਵਾਰੀ ਕਿਸੇ ਗੱਲ ਨੂੰ ਫੜ ਕੇ ਬਹਿ ਜਾਂਦੇ ਹਾਂ ਬਾਰ ਬਾਰ ਉਸ ਗੱਲ 'ਤੇ ਆੜੀ ਜਾਂਦੇ ਹਾਂ ਬਸ ਇੰਨੀ ਗੱਲ ਕਹਿ ਲਓ ਚੱਲ ਰਹਿਣ ਦੇ ਵਾਹ ਕਿਆ ਬਾਤ ਹੈ ਬਹੁਤ ਖੂਬਸੂਰਤ ਛੱਡ ਦਿਓ ਸਾਰਾ ਕੁਛ ਛੱਡ ਦਿਓ ਉਹ ਝਮੇਲੇ ਜਿਹਦੇ ਵਿੱਚ ਅਸੀਂ ਬੈਠੇ ਹਾਂ ਛੱਡ ਦਈਏ ਉਹ ਸਾਰੀ ਦੁਨੀਆ ਸਾਰੀ ਧਰਤੀ ਜਾਇਦਾਦਾਂ ਪੈਸਾ ਬਸ ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਉਸ ਨੂੰ ਮਿਲਣ ਦੀ ਗੱਲ ਕਰੀਏ ਉਸ ਪਿਆਰ ਦੀ ਗੱਲ ਕਰੀਏ ਉਸ ਮੁਹੱਬਤ ਦੀ ਗੱਲ ਕਰੀਏ ਹਰ ਉਸ ਕਾਇਨਾਤ ਦੇ ਨਾਲ ਪਿਆਰ ਹਰ ਇਨਸਾਨ ਦੇ ਨਾਲ ਪਿਆਰ ਸਭ ਬਰਾਬਰ ਸਾਵੇਂ ਰੰਗ ਵਿੱਚ ਜਦੋਂ ਅਸੀਂ ਵੇਖਦੇ ਹਾਂ
1: ਚੱਲ ਰਹਿੰਦੇ ਰਹਿੰਦੇ ਚੱਲ ਰਹਿੰਦੇ ਮੇਰੇ ਦਿਲ ਦਾ ਹਾਲ ਮੈਨੂੰ ਕਹਿਣ
0: ਚੱਲ ਰਹਿਣ ਦੇ ਮੇਰੇ ਦਿਲ ਦਾ ਹਾਲ ਮੈਨੂੰ ਕਹਿਣ ਦੇ ਵਾਹ
1: ਕੁਛ ਨਾ ਬੋਲ ਦੁੱਖ ਸਹਿੰਦੇ ਚੱਲ ਰਹਿੰਦੇ
0: ਕੁਛ ਨਾ ਬੋਲਣ ਕਿਆ ਕਿਆ ਬਾਤ ਹੈ ਜੀਵਨ ਦਾ ਸਾਰ ਮਿਲ ਗਿਆ ਲੱਗਦਾ ਹੈ ਇਸ ਤਰ੍ਹਾਂ ਦਾ ਸਾਰ ਜਿਹੜਾ ਕਿਤੇ ਲੱਗਦਾ ਹੈ ਕਿ ਸਾਡੇ ਆਲੇ ਦੁਆਲੇ ਪਿਆ ਸੀਗਾ ਅਤੇ ਅਸੀਂ ਇਸ ਨੂੰ ਪਿਆਰ ਮੁਹੱਬਤ ਨਾਲ ਲੱਭ ਲਿਆ ਜ਼ਿੰਦਗੀ ਜਿਉਣ ਦਾ ਇੱਕ ਹੱਲ ਛੱਡ ਦਿਓ ਸਾਰਾ ਕੁਛ ਜਿੰਨਾ ਇਸ ਵੇਲੇ ਸਾਡੇ ਆਲੇ ਦੁਆਲੇ ਤਾਣਾ ਬਾਣਾ ਉਲਝਿਆ ਹੈ ਸਾਡੇ ਹੱਥ ਵਿੱਚ ਜਿਹੜਾ ਫੋਨ ਫੜਿਆ ਹੁੰਦਾ ਹੈ ਕਈ ਵਾਰੀ ਸਾਨੂੰ ਬਾਰ ਬਾਰ ਤੰਗ ਕਰਦਾ ਹੈ ਬਾਰ ਬਾਰ ਵੇਖਣ ਨੂੰ ਜੀ ਕਰਦਾ ਹੈ ਕਦੇ ਕਦੇ ਜੀ ਕਰਦਾ ਇਹਨੂੰ ਛੱਡ ਕੇ ਸਭ ਕੁਛ ਭੱਜ ਜਾਈਏ ਚੱਲ ਰਹਿਣ ਦੇ ਕਿਸੇ ਨੂੰ ਨਾ ਕਰਕੇ ਵੇਖੋ ਕਿਸੇ ਉਸ ਕੰਮ ਨੂੰ ਨਾ ਕਰਕੇ ਵੇਖੋ ਮੇਰੇ ਸਟੂਡੀਓ ਦੇ ਇਸ ਬੰਦ ਕਮਰੇ ਵਿੱਚ ਬੈਠੇ ਅੱਖਾਂ ਬੰਦ ਕਰਕੇ ਬਹਿਣ ਨੂੰ ਸਿਰਫ ਇੱਕੋ ਖਿਆਲ ਆਏਗਾ ਚੱਲ ਰਹਿਣ ਦੇ ਅਤੇ ਤੁਸੀਂ ਦੁਨੀਆ ਦੀ ਉਸ ਦੂਰ ਦਰਾਡੀ ਅਥਾਹ ਸਮੁੰਦਰੋਂ ਪਾਰ ਸੱਤ ਸਮੁੰਦਰੋਂ ਪਾਰ ਮੋਹ ਪਿਆਰ ਦੀਆਂ ਤੰਦਾਂ ਛੱਡਦੇ ਹੋਏ ਵੀ ਜ਼ਿੰਦਗੀ ਦੀ ਸੁੰਦਰਤਾ ਨੂੰ ਮਾਣੋਗੇ ਚੱਲ ਰਹਿਣ ਦੇ

वाह ब्यूटीफुल चल रहन दे क्या बात है क्या बात है क्या बात है जिंदगी दी उस कहानी उस बात दी कहानी जो साढ़े अपने आप तो शुरू होके अपने आप नाली मुक जाती है एक ऐसी कहानी ਜਿਸ ਨੂੰ ਅਸੀਂ ਗੱਲਬਾਤ ਤਾਂ ਸਾਰੀ ਕਰਨਾ ਚਾਹੁੰਦੇ ਹਾਂ ਅਸੀਂ ਉਹ ਕਹਾਣੀ ਸੁਣਨਾ ਚਾਹੁੰਦੇ ਹਾਂ ਅਸੀਂ ਉਸ ਬੇਮਿਸਾਲ ਸਰਮਾਏ ਨੂੰ ਜਾਣਦੇ ਹੋਏ ਵੀ ਅੱਖੋਂ ਪਰੋਖੇ ਰਹਿਣ ਦੀ ਗੱਲ ਕਰਦੇ ਹਾਂ ਕਈ ਵਾਰੀ ਲੱਗਦਾ ਹੈ ਕਿ ਅਸੀਂ ਕਿਸੇ ਤੋਂ ਦੂਰ ਚਲੇ ਗਏ ਹਾਂ ਕਈ ਵਾਰੀ ਲੱਗਦਾ ਹੈ ਕਿ ਅਸੀਂ ਬੰਦੇ ਤੋਂ ਦੂਰ ਜਾਣਾ ਚਾਹੁੰਦੇ ਹਾਂ ਜੇ ਅਸੀਂ ਉਸ ਨੂੰ ਇੰਨਾ ਕੁ ਵੇਖ ਲਈਏ ਕਿ ਚੱਲ ਰਹਿਣ ਦੇ ਹੁਣ ਮੈਂ ਕੀ ਬਿਆਨ ਕੀਤਾ ਮੈਂ ਨਹੀਂ ਕਹਿੰਦਾ ਤਪਦਾ ਸੂਰਜ ਕਹਿੰਦਾ ਹੈ ਕੋਈ ਮੇਰੇ ਵਰਗਾ ਇੱਕ ਨਿੱਕਾ ਜਿਹਾ ਦੀਵਾ ਬੋਲਿਆ ਸ਼ਾਮ ਪਈ ਫਿਰ ਵੇਖਾਂਗੇ

ਕੌਣ ਰੋਕਦਾ ਹੈ ਸਾਨੂੰ ਬੂਹੇ ਬੰਦ ਕਰਕੇ ਅੰਦਰ ਨਾ ਬੈਠਣ ਤੋਂ ਕਵੀ ਆਖਦਾ ਏ ਆਪਣੀ ਮੈਂ ਨੂੰ ਰੱਸੀ ਦੂਰੀ ਪਾ ਆ ਹੀ ਹੈ ਕੰਮ ਤੋਂ ਕਵੀ ਆਖਦਾ ਏ ਆਪਣੀ ਮੈਂ ਨੂੰ ਰੱਸੀ ਦੂਰੀ ਪਾ ਆ ਹੀ ਹੈ

ਪਾਪ ਕਰਿੰਦਾ ਚੁੱਪ ਚਪੀਤੇ ਦਾਨ ਕਰੇ ਪਾ ਰੌਲਾ ਵੇ ਬਾਹਰੋਂ ਦੀਦਾ ਸਾਫ ਸੁਚੱਜਾ ਅੰਦਰੋਂ ਕਾਲਾ ਕੋਲਾ ਵੇ ਨਾਮ ਇਲਾਹੀ ਸੁਣਨ ਵੇਲੇ ਹੋ ਜਾਣਾ ਕਿਉਂ ਬੋਲਾ ਵੇ ਬੰਦਿਆ ਤੇਰੀ ਹਰ ਹਰਕਤ ਉੱਤੇ ਨਜ਼ਰ ਰੱਖਦਾ ਮੌਲਾ ਵੇ।

ਇਹ ਦਿਲ ਦਾ ਹਾਲ ਕੀਕਣ ਸੁਣਾਵਾਂ ਕਵੀ ਲਿਖਦਾ ਏ ਬੱਚਾ ਇੱਕ ਐਸਾ ਸ਼ੀਸ਼ਾ ਏ ਜਿਸ 'ਚੋਂ ਰੱਬ ਨਜ਼ਰੀ ਆ ਜਾਂਦਾ ਹੈ ਇੱਕ ਐਡਾ ਸੁਥਰਾ ਧੁੱਲ ਰੇ ਇਸ ਵਿੱਚ ਉਹ ਇਸ ਵਿੱਚ ਫੇਰਾ ਪਾ ਜਾਂਦਾ ਹੈ ਇਹ ਐਡਾ ਵੱਡਾ ਰਾਜਾ ਏ ਕੁੱਲ ਆਲਮ ਇਸ ਦਾ ਵਰਦਾ ਏ ਇਹ ਬਿੜ ਤੋਪਾਂ ਤਲਵਾਰਾਂ ਦੇ ਸਰ ਦਿਲ ਦੀ ਬਸਤੀ ਕਰਦਾ ਏ ਇਹ ਐਡਾ ਮਿੱਠਾ ਮੋਹਰਾ ਏ ਪਈ ਖਲਕਤ ਇਸ 'ਤੇ ਮਰਦੀ ਏ ਦੁਨੀਆ ਇਸੇ ਦੇ ਜੀਵਨ ਨੂੰ ਪਈ ਜਿੰਦੜੀ ਅਰਪਣ ਕਰਦੀ ਏ ਬੱਚਾ ਇੱਕ ਐਸਾ ਸ਼ੀਸ਼ਾ ਏ ਜਿਸ 'ਚੋਂ ਰੱਬ ਨਜ਼ਰੀ ਆ ਜਾਵੇ।

ਪਰਜਾ ਦੀ ਜਨਤਾ ਰਾਜੇ ਨੂੰ ਕਹਿੰਦੀ ਏ ਚੱਲ ਰਹਿਣ ਦੇ ਰਾਜਾ ਆਪਣੇ ਮਹਿਲਾਂ 'ਚ ਬੈਠਾ ਸ਼ਤਰੰਜ ਦੀ ਬਾਜੀ ਖੇਡਦਾ ਹੈ ਤੇ ਇਸ ਸ਼ਰਤ ਦੇ ਵਿੱਚ ਉਹ ਜਨਤਾ ਨੂੰ ਹਾਰਦਾ ਹੈ ਪਰਜਾ ਨੂੰ ਹਾਰਦਾ ਹੈ ਇਸ ਜੰਗ ਦੇ ਵਿੱਚ ਹੱਥ ਕਿਸ ਦੇ ਨੇ ਹਥਿਆਰ ਕਿਸ ਦੇ ਨੇ ਹੁਕਮ ਕਿਸ ਦਾ ਹੈ ਇਹ ਸੋਚ ਕਿਸ ਦੀ ਹੈ ਇਹ ਯੁੱਧ ਸਾਡੇ ਲਈ ਕੱਟ ਪੁਤਲੀਆਂ ਦਾ ਤਮਾਸ਼ਾ ਏ ਅਸੀਂ ਸੱਤ ਸਮੁੰਦਰੋਂ ਪਾਰ ਧਰਤੀ ਦੇ ਕੋਨੇ 'ਚ ਬੈਠੇ ਦੂਰ ਹੁੰਦੇ ਯੁੱਧ ਦੇ ਨਾਲ ਉੱਡਦੀਆਂ ਪਤੰਗਾਂ ਨੂੰ ਦੇਖਦੇ ਹਾਂ ਧਾਗੇ ਹਿਲਾਉਂਦੇ ਕੱਠ ਪੁਤਲੀਆਂ ਦੇ ਨਾਚ ਨੂੰ ਦੇਖਦੇ ਹਾਂ ਕੱਠ ਪੁਤਲੀਆਂ ਲੜਦੀਆਂ ਨੇ ਕਦੀ ਕਿਸੇ ਨੇ ਨਹੀਂ ਕਿਹਾ ਚੱਲ ਰਹਿਣ ਦੇ

ਇਹ ਸੱਜਣ ਕਦੀ ਦੁਸ਼ਮਣ ਕਿਉਂ ਲੱਗਦਾ ਹੈ ਇਹ ਸੱਜਣ ਹੀ ਤਾਂ ਦੁਸ਼ਮਣ ਲੱਗਦਾ ਹੈ ਆਪਣੇ ਬਹੁਤੇ ਨੇੜਿਆਂ ਨੂੰ ਕਦੀ ਕਦੀ ਉਹਨਾਂ ਨਾਲ ਲੜਨ ਨੂੰ ਬਹੁਤ ਜੀ ਕਰਦਾ ਹੈ ਲੜਾਈ ਤੇ ਪਿਆਰ ਇੱਕ ਪਤਲੀ ਤੰਦ ਦੇ ਇੱਧਰ ਤੇ ਉੱਧਰਲੇ ਪਾਸੇ ਨੇ ਕਦੀ ਕਦੀ ਬਹੁਤੇ ਪਿਆਰਿਆਂ ਨੂੰ ਕਦੋਲਣ ਮਦੋਲਣ ਦਾ ਜੀ ਵੀ ਕਰਦਾ ਹੈ ਉਸ ਪਿਆਰ ਤੇ ਜੰਗ ਦੇ ਵਿੱਚ ਇਹ ਅੰਦਰ ਹੀ ਲਿਖਿਆ ਹੁੰਦਾ ਹੈ ਚੱਲ ਰਹਿਣ ਦੇ

ਇਹ ਗੀਤ ਇਹਨਾਂ ਦਿਨਾਂ ਦੇ ਵਿੱਚ ਬਹੁਤ ਟ੍ਰੈਂਡ ਦੇ ਵਿੱਚ ਹੈ ਤੇ ਇਸ ਗੀਤ ਦੇ ਕਈ ਵੱਖਰੇ ਵੱਖਰੀਆਂ ਵਣਗੀਆਂ ਵੀ ਸਾਡੇ ਸਾਹਮਣੇ ਦੇਖਣ ਨੂੰ ਮਿਲੀਆਂ ਇਸ ਗੀਤ ਨੂੰ ਵੱਖ ਵੱਖ ਲੋਕਾਂ ਨੇ ਆਪਣੇ ਵੱਖ ਵੱਖ ਢੰਗ ਨਾਲ ਗਾਇਆ ਕਿ ਕੋਈ ਗੀਤ ਕਿਸੇ ਨੂੰ ਚੰਗਾ ਲੱਗਦਾ ਹੈ ਕੋਈ ਗੀਤ ਕਿਸੇ ਨੂੰ ਚੁੱਭਦਾ ਹੈ ਇਸ 'ਤੇ ਬੋਲ ਤੈ ਲੂ ਰੂਹ ਤਾਜ਼ੀ ਕਰਦੇ ਨੇ ਅੱਜ ਦਾ ਇਹ ਸਾਰਾ ਪ੍ਰੋਗਰਾਮ ਚੱਲ ਰਹਿਣ ਦੇ ਜ਼ਿੰਦਗੀ ਦੇ ਉਸ ਵਗਦੇ ਦਰਿਆ ਨੂੰ ਵੇਖਣ ਲਈ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਕੋਖਣ ਦੇ ਲਈ ਤੁਸੀਂ ਜਦੋਂ ਕਿਸੇ ਵਹਿਣ ਦੇ ਵਿੱਚ ਵਹਿ ਜਾਂਦੇ ਹੋ ਜ਼ਿੰਦਗੀ ਵੇਖਣ ਦਾ ਨਜ਼ਰੀਆ ਸੁੰਦਰਤਾ ਹੀ ਹੋਰ ਹੋ ਜਾਂਦੀ ਹੈ।

0: ਟੁੱਟ ਕੇ ਡਿੱਗੀਆਂ ਚੂੜੀਆਂ ਦਾ ਮੈਂ ਕੱਚ ਸੰਭਾਲੀ ਫਿਰਦੀ ਆਉਣ ਵਾਲੀਆਂ ਨਸਲਾਂ ਦਾ ਵੀ ਸੱਚ ਸੰਭਾਲੀ ਫਿਰਦੀ ਉਹ ਵੀ ਧੁੱਪਾਂ ਕੋਲ ਨੇ ਮੇਰੇ ਜੋ ਨਾ ਚੜੀਆਂ ਮੁੜ ਕੇ ਚਿੱਟਿਆਂ ਦੰਦਿਆਂ ਦੇ ਉਹ ਮੇਲੇ ਟੁੱਟ ਗਈ ਜੋ ਜੁੜ ਕੇ ਅੱਜ ਵੀ ਉਹਨਾਂ ਥਾਵਾਂ ਦੀ ਪਰਕਰਮਾ ਕਰਦੀ ਰਹਿੰਦੀ ਵੇ ਮੈਂ ਗਿੱਧਿਆਂ ਦੀ ਧੂੜ ਹਾਂ ਤੇਰੀਆਂ ਅੱਖਾਂ ਵਿੱਚ ਨਹੀਂ ਪੈਂਦੀ ਖਾਸ ਪ੍ਰੋਗਰਾਮ ਚੱਲ ਰਹਿਣ ਦੇ ਪ੍ਰੋਗਰਾਮ ਜਾਰੀ ਰਹੇਗਾ ਗੱਲਾਂ ਚੁਕਾਲ ਤੁਸੀਂ ਸੁਣ ਰਹੇ ਹੋ ਵਿੱਕੀ ਸਿੰਘ ਨਾਲ ਇਹ ਪ੍ਰੋਗਰਾਮ
1: ਫ੍ਰੀ ਟੇਪ ਨਾਲ ਆਪਣੇ ਸ਼ੌਂਕ ਨੂੰ ਆਪਣੇ ਹਸਪੀਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ ਫ੍ਰੀ ਟੇਪ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ ਟੇਪ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ ਫ੍ਰੀ ਟੇਪ ਲਿਖ ਕੇ ਖੋਜੋ
2: Authorized by the Victorian Government, Melbourne.
3: Station sponsor.
4: ਕੀ ਤੁਸੀਂ ਕਿਸੇ ਵੀ ਆਫਤ ਲਈ ਤਿਆਰ ਹੋ ਆਸਟ੍ਰੇਲੀਆ ਪੋਸਟ ਆਸਟ੍ਰੇਲੀਅਨ ਰੈੱਡ ਕ੍ਰਾਸ ਦੇ ਨਾਲ ਮਿਲ ਕੇ ਤੁਹਾਡੇ ਪਰਿਵਾਰ ਨੂੰ ਅਚਾਨਕ ਆਉਣ ਵਾਲੀਆਂ ਮੁਸ਼ਕਿਲਾਂ ਲਈ ਤਿਆਰ ਰਹਿਣ ਵਿੱਚ ਮਦਦ ਕਰ ਰਿਹਾ ਹੈ ਅੱਜ ਦੇ ਕੁਝ ਸੌਖੇ ਕਦਮ ਕੱਲ ਵੱਡਾ ਫਰਕ ਪਾ ਸਕਦੇ ਹਨ ਵਿਜ਼ਿਟ ਕਰੋ redcross.org.au/prepare
3: ਸਟੇਸ਼ਨ ਸਪਾਂਸਰ
5: ਪੁਲਿਸ ਬੂਜ਼ ਬਸ ਲਈ ਖੱਬੇ ਮੁੜੋ ਸਾਫ਼ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ
6: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ ਟੀਏਸੀ ਵੱਲੋਂ ਇੱਕ ਸੁਨੇਹਾ
7: ਸਟੇਸ਼ਨ ਸਪਾਂਸਰ ਦ ਵਰਲਡ ਐਟ ਨਾਈਟ ਔਨ ਯੋਰ ਲੋਕਲ ਸਟੇਸ਼ਨ ਪਲੈਂਟੀ ਵੈਲੀ ਐਫਐਮ

ए बोल सन शायरा सुनंदा शर्मा दे ਇਹ ਗਾਣਾ ਰੀਸੈਂਟਲੀ ਹੁਣ ਫਿਰ ਨਵੇਂ ਅੰਦਾਜ਼ ਦੇ ਵਿੱਚ ਜੋ ਕਿ ਸੋਸ਼ਲ ਮੀਡੀਆ ਰਾਹੀਂ ਸਾਡੇ ਕੰਨਾਂ 'ਚ ਪਹੁੰਚਦਾ ਆ ਕਦੀ ਇਹ ਗੀਤ ਕਿਸ ਹੋਰ ਵੱਖਰੇ ਰੂਪ ਵਿੱਚ ਆਉਂਦਾ ਆ ਕਦੀ ਇਹ ਗੀਤ ਵੱਖਰੇ ਅੰਦਾਜ਼ ਬਣ ਕੇ ਸਾਡੇ ਕੋਲ ਆਉਂਦਾ ਆ ਜੀ ਹਾਂ ਚੱਲ ਰਹਿਣ ਦੇ ਗੀਤ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਆਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਹਰ ਕੋਈ ਇਸ ਨੂੰ ਆਪਣੇ ਅੰਦਾਜ਼ ਦੇ ਵਿੱਚ ਗੀਤ ਗਾਉਂਦਾ ਹੈ ਆਪਣੇ ਅੰਦਾਜ਼ ਦੇ ਵਿੱਚ ਲਿਖਦਾ ਬੋਲਦਾ ਪੜ੍ਹਦਾ ਸੁਣਦਾ ਹੈ ਇਹ ਗੀਤ ਜਿਸ ਨੇ ਅਜੋਕੀ ਪੀੜ੍ਹੀ ਨੂੰ ਵੀ ਆਪਣੇ ਰੰਗ ਵਿੱਚ ਰੰਗਿਆ ਇਹ ਗੀਤ ਜੋ ਵੱਖ ਵੱਖ ਵਣਗੀਆਂ ਰਾਹੀਂ ਸਾਡੇ ਸਾਹਮਣੇ ਆਉਂਦਾ ਆ ਹਰ ਕੋਈ ਇਸ ਨੂੰ ਆਪਣੇ ਰੰਗ ਢੰਗ ਵਿੱਚ ਵੇਖਦਾ ਆ ਹੱਥ ਵਿੱਚ ਫੜੇ ਫੋਨ ਵਿੱਚ ਜਦੋਂ ਚੱਲ ਰਹਿਣ ਦੇ ਤੁਸੀਂ ਤੱਕੋਗੇ ਤਾਂ ਜਿਵੇਂ ਪਤਾ ਹੀ ਹੈ ਕਿ ਅਜੋਕੇ ਸਾਡੇ ਜਿਹੜੇ ਪ੍ਰੋਗਰਾਮਾਂ ਦੇ ਇਹ ਬਣਤਰ ਇਸ ਤਰ੍ਹਾਂ ਬਣੀ ਹੈ ਇਹਦਾ ਅਲੋਗਿਥਮ ਇੱਦਾਂ ਬਣਿਆ ਆ ਕਿ ਤੁਹਾਨੂੰ ਵਾਰ ਵਾਰ ਫਿਰ ਉੱਦਾਂ ਦੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਰੂਹ ਦਾ ਸਕੂਨ ਗੀਤ ਚੱਲ ਰਹਿਣ ਦੇ ਜੇ ਤੁਸੀਂ ਹੋਰ ਨਜ਼ਰਾਂ ਦੇ ਵਿੱਚ ਵੇਖੋਗੇ ਤਾਂ ਇਹਦੀਆਂ ਕਈ ਵਣਗੀਆਂ ਮੇਰੇ ਸਾਹਮਣੇ ਆਉਂਦੀਆਂ ਮੈਂ ਤੁਹਾਨੂੰ ਕੁਛ ਬੋਲ ਸਾਂਝੇ ਕਰਦਾ ਕੋਈ ਬਾਰਿਸ਼ ਦੇ ਵਿੱਚ ਖੜਾ ਇਸ ਗੀਤ ਨੂੰ ਸੁਣਦਾ ਹੈ ਕੋਈ ਬੱਦਲ ਉੱਡਦੇ ਬਰਫਾਂ 'ਚ ਭੱਜਦੇ ਇਹ ਗੀਤ ਸੁਣਦਾ ਹੈ

ਕੋਈ ਪਹਾੜਾਂ ਨੂੰ ਜਾ ਰਿਹਾ ਹੈ ਤੇ ਰਸਤੇ ਵਿੱਚ ਗੀਤ ਲਾ ਕੇ ਸੁਣਦਾ ਹੈ ਤੇ ਆਲੇ ਦੁਆਲੇ ਦੇ ਨਜ਼ਾਰੇ ਰੱਖ ਕੇ ਅੱਖਾਂ ਬੰਦ ਕਰਕੇ ਆਪਣੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿਸੇ ਨੂੰ ਡੁੱਬਦਾ ਸੂਰਜ ਭੱਜਦੇ ਬੰਦੇ ਉੱਡਦੀਆਂ ਚਿੜੀਆਂ ਚੰਗੀਆਂ ਲੱਗਦੀਆਂ ਨੇ ਤੇ ਉਹ ਇਹੀ ਕਹਿੰਦਾ ਹੈ ਚੱਲ ਰਹਿਣ ਦੇ ਕੋਈ ਸਮੁੰਦਰ ਦੇ ਕੰਢੇ ਪੈਦਲ ਚੱਲਦਾ ਹੈ ਤੇ ਕੁਰਸੀ ਡਾਹ ਕੇ ਅੱਖਾਂ ਬੰਦ ਕਰਕੇ ਉੱਡਦੀ ਤੇਜ਼ ਹਵਾ ਵਿੱਚ ਡਿੱਗਦੇ ਪੱਤਿਆਂ ਨੂੰ ਵੇਖਦਾ ਹੋਇਆ ਕਹਿੰਦਾ ਹੈ ਕਿਸੇ ਨੇ ਪੁਰਾਣਾ ਗੀਤ ਲੱਭ ਕੇ ਜੋ ਇਸਦੇ ਮੁੱਖ ਮੁਖੜੇ ਸਨ ਉਹ ਸੁਣਾਏ ਆਪਣੇ ਆਪ ਨੂੰ ਸ਼ੀਸ਼ੇ 'ਚ ਖਲੋ ਕੇ ਵੇਖਿਆ ਆਪਣੇ ਆਪ ਨੂੰ ਕੰਮ ਕਾਜ ਤੋਂ ਜਾਂਦੇ ਘਰ ਜਾਂਦੇ ਵੇਖਿਆ ਆਪਣੇ ਆਪ ਨੂੰ ਕਾਰ 'ਚ ਬਹਿ ਕੇ ਵੇਖਿਆ ਅਤੇ ਸੁਣਿਆ

ਉਹ ਘਰ ਆ ਕੇ ਖੁੱਲੇ ਸੋਫੇ ਤੇ ਬੈਠਦਾ ਏ ਆਪਣਾ ਬੈਗ ਰੱਖਦਾ ਏ ਤੇ ਅੱਖਾਂ ਬੰਦ ਕਰਕੇ ਬਹਿ ਜਾਂਦਾ ਏ ਆਪਣੇ ਦਿਲ ਦਾ ਹਾਲ ਮੈਨੂੰ ਕਹਿਣ ਦੇ ਮੈਨੂੰ ਵੇਖਣ ਦੇ ਮੈਂ ਕਿੱਧਰ ਜਾ ਰਿਹਾ ਕੋਈ ਪਹਾੜਾਂ ਦੇ ਵਿੱਚ ਕਾਰ ਵਿੱਚ ਜਾ ਰਿਹਾ ਏ ਕਿਸੇ ਦੇ ਹੱਥ ਗੁਣ ਗਣਾਉਂਦੇ ਨੇ ਤੇ ਉਹ ਅੱਖਾਂ ਬੰਦ ਕਰਕੇ ਗੱਡੀ ਚਲਾਉਣ ਦੀ ਕੋਸ਼ਿਸ਼ ਤਾਂ ਕਰਦਾ ਏ ਪਰ ਨਜ਼ਾਰੇ ਉਹਦੇ ਅੰਦਰ ਦੀ ਚੱਲ ਰਹੀ ਜੰਗ ਤੇ ਬਾਹਰਲੇ ਨਜ਼ਾਰਿਆਂ ਵਿੱਚ ਫਰਕ ਕੀ ਦੱਸਦਾ ਏ।

ਕੋਈ ਖੂਬਸੂਰਤੀ ਦੇ ਨਾਲ ਹੱਥ ਵਿੱਚ ਟੁੱਟਿਆ ਪੱਤਾ ਫੜਦਾ ਏ ਉਹਨੂੰ ਬਾਰੀ ਖੋਲ ਕੇ ਸ਼ੀਸ਼ੇ ਦੇ ਸਾਹਮਣੇ ਰੱਖਦਾ ਏ ਸ਼ੀਸ਼ੇ ਦੀ ਸਾਈਡ ਵਿੰਡੋ ਵਿੱਚ ਪੱਤਾ ਦਿਸਦਾ ਤੇ ਫਿਰ ਉੱਡ ਜਾਂਦਾ ਏ ਤੇ ਦੂਰ ਤੱਕ ਜਾਂਦੇ ਕੋਈ ਗੱਲ ਕਰਦਾ ਏ

ਕੋਈ ਆਪਣੇ ਕਮਰੇ ਦੀ ਖਿੜਕੀ ਦੇ ਵਿੱਚ ਚਾਹ ਦਾ ਕੱਪ ਰੱਖਦਾ ਏ ਪਰਦਾ ਥੋੜਾ ਜਿਹਾ ਚੁੱਕਦਾ ਏ ਬਾਹਰ ਚੱਲ ਰਹੀ ਚਹਿਲ ਪਹਿਲ ਵਿੱਚ ਚਾਹ ਦੀਆਂ ਚੁਸਕੀਆਂ ਲੈਂਦਾ ਏ ਤੇ ਗੀਤ ਸੁਣਦਾ ਏ

ਕੋਈ ਠੰਡ ਦੇ ਵਿੱਚ ਆਪਣੇ ਘਰ ਵਿੱਚ ਅੰਗੀਠੀ ਬਾਲ ਕੇ ਬਾਹਰ ਡਿੱਗਦੀ ਏ ਮੀਂਹ ਦੇ ਕਿਣਕਿਆਂ ਦੇ ਵਿੱਚ ਤੇ ਕੋਈ ਬੂਹੇ ਬੰਦ ਨੇ ਯਾਰ ਬੰਦ ਰਹਿਣ ਤੇ ਤੂੰ ਪਹਿਲਾਂ ਪਰਦੇ ਖੋਲ ਲੈਂਦਾ ਏ ਤੇ ਬਾਹਰ ਚੰਦਰਮਾ ਨੂੰ ਵੇਖਦਾ ਏ ਵਾਕਿਆ ਹੀ ਜ਼ਿੰਦਗੀ ਕਿੰਨੀ ਖੂਬਸੂਰਤ ਏ ਇਹ ਬੋਲ ਜੋ ਸਾਡੇ ਅੰਦਰ ਆਤਮਾ ਨੂੰ ਦਿਖਾਉਂਦੇ ਨੇ ਦੁਨੀਆਂ ਦੇ ਵੱਖ ਵੱਖ ਰੰਗਾਂ ਦੇ ਵਿੱਚ ਸਾਡੇ ਆਲੇ ਦੁਆਲੇ ਉੱਡਦੇ ਨਜ਼ਰ ਆਉਂਦੇ ਨੇ ਇੱਕ ਖਿਡਾਰੀ ਬਾਸਕਟਬਾਲ ਨੂੰ 5 ਵਾਰੀ ਬਾਸਕਟ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ ਚੱਲ ਰਹਿਣ ਦੇ ਪਰ 6ਵੀਂ ਵਾਰੀ ਛਾਲ ਮਾਰ ਕੇ ਸਭ ਤੋਂ ਦੂਰ ਵਧੀਆ ਹਿੱਟ ਲਾਉਂਦਾ ਹੈ

ਚੱਲ ਰਹਿਣ ਦੇ ਗੀਤ ਨੇ ਸੋਸ਼ਲ ਮੀਡੀਆ ਤੇ ਜਿੱਥੇ ਵੱਖਰੇ ਵੱਖਰੇ ਰੰਗ ਵਣਕੀਆਂ ਦੇ ਵਿੱਚ ਸਾਡੇ ਸਾਹਮਣੇ ਆਇਆ ਅੱਜ ਦਾ ਇਹ ਪ੍ਰੋਗਰਾਮ ਗੱਲਾਂ ਚੋਂ ਗੱਲ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਜ਼ਹਿਨ ਵਿੱਚ ਸਵਾਲ ਜੋ ਇਸ ਪ੍ਰੋਗਰਾਮ ਨੂੰ ਸੁਣਦੇ ਆਉਂਦੇ ਨੇ ਇਹਦਾ ਮਕਸਦ ਇਹੀ ਸੀ ਕਿ ਬਦਲ ਰਹੀ ਜ਼ਿੰਦਗੀ ਦੇ ਵਿੱਚ ਆਪਣੇ ਬਦਲ ਰਹੇ ਜੀਵਨ ਨੂੰ ਦੇਖੀਏ ਕਿ ਸਾਡਾ ਜੀਵਨ ਕਿੱਧਰ ਚੱਲਦਾ ਨਜ਼ਰ ਆਉਂਦਾ ਹੈ ਮੈਨੂੰ ਅੱਜ ਵੀ ਲੱਗਦਾ ਹੈ ਕਿ ਸਾਡੇ ਲਈ ਸਭ ਤੋਂ ਜਿਹੜਾ ਬਹੁਤ ਵਧੀਆ ਜਿਹੜੀ ਗੱਲ ਮੈਂ ਪ੍ਰੋਗਰਾਮ ਦੇ ਵਿੱਚ ਬਾਰ ਬਾਰ ਉਹਨਾਂ ਪਰਦੇਸੀ ਮਨਾਂ ਦੀ ਗੱਲ ਕੀਤੀ ਹੈ ਬਾਰ ਬਾਰ ਉਹ ਗੱਲ ਮੈਨੂੰ ਇੱਥੇ ਇਸ ਕਰਕੇ ਚੇਤੇ ਆਉਂਦੀ ਹੈ ਸ਼ਾਇਦ ਮੈਨੂੰ ਲੱਗਦਾ ਹਰਜੀਤ ਹਰਮਨ ਤੋਂ ਵਧੀਆ ਇਹ ਗੱਲ ਕਿਸੇ ਨੇ ਨਹੀਂ ਕਹੀ ਚੱਲ ਰਹਿਣ ਦੇ ਵਹਿਣਾ ਵਿੱਚ ਵਹਿੰਦਿਆਂ ਹੋਇਆਂ ਅਸੀਂ ਪਰਦੇਸੀ ਕਿਉਂ ਹੋਏ

ਹਰਮਨ ਦਾ ਇੱਕ ਗੀਤ ਇੱਕ ਇੱਕ ਬੋਲ ਸਾਡੀ ਤਰਾਸਤੀ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਆ ਗੀਤ ਸੁਣਦੇ ਆ ਗੀਤ ਪ੍ਰੋਗਰਾਮ ਚੱਲ ਰਿਹਾ ਸੀ ਚੱਲ ਰਹਿਣ ਦੇ ਪਰ ਕੁਝ ਗੱਲਾਂ ਅਜਿਹੀਆਂ ਨੇ ਜੋ ਸਾਨੂੰ ਲੱਗਦੀਆਂ ਨੇ ਕਿ ਅਸੀਂ ਪਿੱਛੇ ਤਾਂ ਬਹੁਤ ਕੁਝ ਛੱਡ ਆਏ ਹਾਂ ਅਸੀਂ ਆਪਣੇ ਮਨ ਨੂੰ ਤਰਵਾਸ ਦੇਣ ਲਈ ਇਹੀ ਕਹਿੰਦੇ ਹਾਂ ਵੀ ਚੱਲ ਰਹਿਣ ਦੇ ਬਹੁਤ ਸਾਰੇ ਸਾਡੇ ਗੀਤਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਸਾਡੇ ਰਾਜ ਸਾਡੀ ਜ਼ਿੰਦਗੀ ਜਿਉਣ ਦੇ ਮਕਸਦ ਲੁਕੇ ਪਏ ਨੇ ਇਹਨਾਂ ਦਿਨਾਂ ਦੇ ਵਿੱਚ ਹੀ ਗੁਸਤਾਖ ਆਫੀਸ਼ੀਅਲ ਉਹਨਾਂ ਦਾ ਜਿਹੜਾ ਪੇਜ ਹੈ ਜਿੱਥੋਂ ਇਹ ਗੀਤ ਮੈਨੂੰ ਮਿਲਿਆ ਮੇਰੇ ਸੱਜਣ ਨੇ ਭੇਜਿਆ ਪਹਿਲਾ ਗੀਤ ਲਿਖਿਆ ਉਹਨਾਂ ਨੇ ਔਰ ਗੀਤ ਜਿਹੜਾ ਉਹ ਜ਼ਿੰਦਗੀ ਦੇ ਉਸ ਸੱਚ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਅਸੀਂ ਸੋਚਦੇ ਹਾਂ ਸਾਡੇ ਅੰਦਰ ਪੈਦਾ ਹੁੰਦਾ ਹੈ

خوبصورت گیت خوبصورت گیت تسی گستاخ آفیشل نا پیج ہے پہلا گیت ہے انہوں نے اسی لکھ گیت تیرے تینو سناونے ہیں زندگی نو بہت نیڑیوں تکن دا نیڑیوں ویکھن دا او پل او پکھ جو اسی اج دے اس پروگرام چل رہن دے وچ ذکر کرتے ہیں بہتی واری ਸਾਡਾ ਜਿਹੜਾ ਵਿਰੋਧ ਭਾਵ ਵਿਚਾਰਾਂ ਦਾ ਹੁੰਦਾ ਹੈ ਉਹ ਵੀ ਦਰਅਸਲ ਸਾਡੇ ਅਧੂਰੇਪਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੀਆਂ ਚੀਨੀ ਕਹਾਵਤਾਂ ਇਹਨਾਂ ਦਿਨਾਂ ਦੇ ਵਿੱਚ ਮੈਂ ਪੜ੍ਹੀਆਂ ਜਿਹੜੀਆਂ ਵਿਰੋਧ ਨੂੰ ਆਪਣੇ ਵਿੱਚ ਸਮੇਟ ਕੇ ਪੂਰਨ ਹੋਣ ਦੀ ਗੱਲ ਕਰਦੇ ਨੇ। ਜਿਵੇਂ ਅਸੀਂ ਕਹਿੰਦੇ ਨੇ ਔਰਤ ਅਤੇ ਮਰਦ ਅਧੂਰੇ ਨੇ, ਔਰਤ ਮਰਦ ਮਿਲ ਕੇ ਪੂਰਨ ਬਣਦੇ ਆ। ਚੰਗਾ ਮਾੜਾ ਇੱਕ ਪੂਰਨਤਾ ਦੀ ਨਿਸ਼ਾਨੀ ਹੈ। ਵਿਸ਼ਾਲ ਅਤੇ ਤੁਸ਼, ਗਤੀਸ਼ੀਲ ਗਤੀਹੀਨ, ਇਹ ਮਿਲ ਕੇ ਆਪਣੇ ਆਪ ਵਿੱਚ ਪੂਰਨ ਬਣਦੇ ਨੇ। ਜਮਾਂ ਅਤੇ ਮਨਫੀ ਇੱਕ ਡੰਡੇ ਦਾ ਫਰਕ ਹੈ। ਸ਼ਾਇਰ ਤਾਂ ਇਹ ਵੀ ਕਹਿੰਦਾ ਕਿ ਦੋ ਵਾਰ ਨਾ ਕਰ ਦਿਉ ਤਾਂ ਸ਼ਾਇਦ ਬਾਤ ਬਣ ਜਾਏ। ਮਨਫੀ ਮਨਫੀ ਸੇ ਜਮਾਂ ਪਲੱਸ ਬਣ ਜਮਾਂ ਬਣਦਾ ਹੈ। ਇੱਕ ਡੰਡੇ ਦੀ ਪੂਰਤੀ ਨਾਲ ਹੀ ਜ਼ਿੰਦਗੀ ਬਣ ਜਾਂਦੀ ਹੈ। ਰੌਸ਼ਨੀ ਅਤੇ ਹਨੇਰੇ ਦਾ ਆਪਸ 'ਚ ਬਹੁਤ ਪਿਆਰ ਹੁੰਦਾ ਹੈ ਅਤੇ ਗਰਮੀ ਅਤੇ ਸਰਦੀ ਰਲ ਕੇ ਪੂਰਨ ਬਣਦੇ ਨੇ। ਇਹ ਸਾਡੇ ਦਿਲ ਦੇ ਹਾਲ ਨੇ। ਜਦੋਂ ਅਸੀਂ ਇੱਕ ਦੂਜੇ ਨੂੰ ਵਿਰੋਧ ਕਰਦੇ ਹਾਂ ਤਾਂ ਅਸੀਂ ਬੜੇ ਛੋਟੇ ਜਿਹੇ ਪੱਖ ਨੂੰ, ਇੱਕ ਪੱਖ ਨੂੰ ਲੈ ਕੇ ਦੇਖਦੇ ਹਾਂ। ਇਸ ਸਾਰੇ ਦਾਇਰੇ ਦਾ ਆਪਣਾ ਵਿਸ਼ਾਲ ਘੇਰਾ ਕਰਨ ਦੇ ਲਈ ਅਸੀਂ ਜਦੋਂ ਬਹੁਤ ਵੱਡੀ ਕੁਦਰਤ ਦੇ ਵਿੱਚ ਆਪਣੇ ਆਪ ਨੂੰ ਵੇਖਦੇ ਹਾਂ, ਅਸੀਂ ਇੱਕ ਬਹੁਤ ਛੋਟਾ ਜਿਹਾ ਤੁਸ਼ ਪ੍ਰਾਣੀ ਨਜ਼ਰ ਆਉਂਦਾ ਹੈ। ਸੱਚ ਸੱਚਮੁੱਚ ਅੰਦਰੋਂ ਇੱਕ ਨਾ ਮੁੱਕਣ ਵਾਲਾ ਇੱਕ ਗੋਲਾਕਾਰ ਜਿਹਾ ਕਿਰਿਆ ਪ੍ਰਣਾਲੀ ਏ, ਜੋ ਕਦੀ ਅੰਦਰੋਂ ਕਾਲੀ ਏ ਤੇ ਕਦੀ ਚਿੱਟੀ ਹੋ ਜਾਂਦੀ ਏ, ਦੋਵੇਂ ਰਲ ਕੇ ਇੱਕ ਜ਼ਿੰਦਗੀ ਨੂੰ ਸਮਰਥ ਬਣਾਉਂਦੇ ਨੇ। ਅਸੀਂ ਜਾਣਦੇ ਹੋਵਾਂਗੇ ਕਿ ਚਿੱਟੇ ਰੰਗ ਵਿੱਚ ਸਤਰੰਗੇ ਸੱਤ ਰੰਗ ਦੇ ਉਹ ਸਾਰੇ ਕੰਬੀਨੇਸ਼ਨ ਬਣੇ ਨੇ ਅਤੇ ਅਜੋਕੇ ਯੁੱਗ ਨੇ ਹੁਣ ਖੁਰਦਬੀਨ ਦੀ ਵੀ ਲੋੜ ਨਹੀਂ। ਹੁਣ ਤਾਂ ਅਜੋਕੀ ਬਨੌਟੀ ਬੁੱਧੀ ਜਦੋਂ ਗਾਹ ਨਾਲ ਵੇਖਦੀ ਏ ਤਾਂ ਇਹ ਸੱਤ ਰੰਗਾਂ 'ਚੋਂ ਵੀ ਕਈ ਅਣਗਿਣਤ ਕਰੋੜਾਂ ਰੰਗ ਬਣਾ ਦਿੰਦੀ ਏ। ਹੈਗੇ ਉਹ ਕਾਲੇ ਦੇ ਚਿੱਟੇ ਦੇ ਸੁਮੇਲ ਵਿੱਚ ਨੇ। ਸੋ ਅਸਲ ਵਿੱਚ ਸਾਰੇ ਵਿਰੋਧ ਭਾਵ ਇੱਕ ਦੂਜੇ ਦੇ ਉਲਟ ਦਿਸ਼ਾ ਵੱਲ ਜਾਂਦਿਆਂ ਗੋਲਾਕਾਰ ਦੇ ਉਸ ਧਰਤੀ ਦੇ ਦੁਆਲੇ ਇੱਕ ਦੂਜੇ ਨੂੰ ਮਿਲਦੇ ਨੇ। ਹੋਂਦ ਅਤੇ ਨਿਰਹੋਂਦ ਹੀ ਇੱਕ ਦੂਸਰੇ ਨੂੰ ਜਨਮ ਦਿੰਦੀ ਏ। ਉੱਚਾ ਅਤੇ ਨੀਵਾਂ ਹੀ ਇੱਕ ਸਵੈ ਨਿਰਮਾਣ ਕਰਦਾ ਏ। ਆਵਾਜ਼ ਅਤੇ ਧੁਨੀ ਰਲ ਕੇ ਹੀ ਸਾਡੇ ਜੀਵਨ ਦੇ ਰੰਗ ਨੂੰ ਭਰਦੇ ਨੇ। ਇਹ ਸਾਡੀ ਜਿਹੜੀ ਵੰਡ ਇਹ ਕੁਛ ਕੁਛ ਪਾਉਣ ਜਾਂ ਕੁਛ ਗਵਾਉਣ ਦੀ, ਇਹ ਬੜੀ ਉੱਪਰਲੀ ਸਤਹਿ ਦੇ ਵਿੱਚ ਹੁੰਦੀ ਏ। ਅੰਦਰਲੇ ਜਾ ਕੇ ਵੇਖੋਗੇ ਤਾਂ ਸਾਨੂੰ ਲੱਗੂਗਾ ਕਿ ਸਾਡੇ ਡੂੰਘਾਈ ਦੇ ਵਿੱਚ ਬਹੁਤ ਸਾਰਾ ਪਿਆਰ, ਮੁਹੱਬਤ, ਅਨਰਟ, ਅੰਧੇਰਾ, ਹਵਾ, ਸਭ ਕੁਝ ਖਤਮ ਹੋ ਜਾਵੇਗਾ। ਸਾਡੀ ਆਪਣੇ ਆਪ ਦੀ ਸਥਾਪਨਾ ਕਰਨੀ, ਮੁਕਾਬਲਾ ਕਰਨਾ, ਇਹ ਬੜਾ ਉੱਪਰਲੀ ਸਤਹਿ ਦੇ ਵਿੱਚ ਹੁੰਦਾ ਹੈ। ਦੁਨੀਆਦਾਰੀ ਨੂੰ ਸਮਝਦਿਆਂ ਹੋਇਆਂ ਅਸੀਂ ਵੱਡੇ ਵੱਡੇ ਅਹੁਦਿਆਂ ਨੂੰ ਜਦੋਂ ਇਸ ਪੱਖ ਤੋਂ ਵੇਖਾਂਗੇ ਤਾਂ ਇਹ ਆਪ ਮਾਰੇ ਨਿਕਲ ਆਊਗਾ। ਚੱਲ ਰਹਿਣ ਅਕਸਰ ਮਨੁੱਖ ਪ੍ਰਾਪਤੀਆਂ ਕਰਨ ਲਈ ਕਾਲੇ ਹੁੰਦੇ ਨੇ, ਸ਼ਾਰਟਕੱਟ ਤਰੀਕੇ ਨਾਲ ਪੈਸਾ ਕਮਾ ਕੇ ਵੱਡਾ ਬਣਨ ਦੀ ਕੋਸ਼ਿਸ਼ ਕਰਦੇ ਨੇ। ਮੁਕਾਬਲੇ ਦੀ ਅੰਨੀ ਦੌੜ ਦੇ ਵਿੱਚ ਅਸੀਂ ਸਭ ਤੋਂ ਮੋਹਰੇ ਨਿਕਲ ਜਾਣਾ ਚਾਹੁੰਦੇ ਹਾਂ। ਅਸੀਂ ਵੱਡੇ ਵੱਡੇ ਵਿਆਹ ਸ਼ਾਦੀਆਂ ਦੇ ਵਿੱਚ 36 ਪ੍ਰਕਾਰ ਦੀਆਂ ਰੋਟੀਆਂ ਖਵਾ ਕੇ ਆਪਣੇ ਵੱਡੇ ਹੋਣ ਦਾ
ਬੇਲੋੜਾ ਬੋਝ ਚੱਕਦੇ ਹਾਂ ਅਤੇ ਖਾਣ ਵਾਲੇ ਵੀ ਪੂਰੀ ਦੁਨੀਆ ਦੀ ਭੁੱਖ ਪੂਰੀ ਦਿਨ ਦੀ ਪੂਰੇ ਸਾਲ ਦੀ ਭੁੱਖ ਦੋਵਾਂ ਦਿਨਾਂ 'ਚ ਮੁਕਾ ਕੇ ਖਤਮ ਕਰਨ ਦੀ ਗੱਲ ਕਰਦੇ ਨੇ। ਕਦੇ ਅਸੀਂ ਸੋਚਿਆ ਇਹ ਸਾਰਾ ਕੁਛ ਕਰਨ ਲਈ? ਸੋਚੀਏ, ਚੱਲ ਰਹਿਣ ਦੇ।

0: ਦਰਸਲ ਜੋ ਸਾਡੇ ਆਲੇ ਦੁਆਲੇ ਵਾਪਰ ਰਿਹਾ ਹੈ ਵੱਡੇ ਵੱਡੇ ਵਿਆਹਾਂ ਸ਼ਾਦੀਆਂ ਪ੍ਰੋਗਰਾਮਾਂ ਮੇਲਿਆਂ ਗੇਲਿਆਂ ਦੇ ਵਿੱਚ ਚਮਕ ਦੀ ਰੌਸ਼ਨੀ ਭਰੀ ਦੁਨੀਆ ਦੇ ਵਿੱਚ ਇਹ ਸਾਡੀ ਮੁਕਾਬਲੇਬਾਜ਼ੀ ਦਾ ਇੱਕ ਮਨੋਵਿਗਿਆਨਕ ਛਲਾਵਾ ਹੈ ਕਿ ਮਨੁੱਖ ਆਪਣੇ ਆਪ ਨੂੰ ਤੁਲਨਾ ਕਰਨ ਦੀ ਭਾਵਨਾ ਤੋਂ ਬਾਹਰ ਨਹੀਂ ਨਿਕਲਦਾ ਅਸੀਂ ਭੁੱਲ ਜਾਂਦੇ ਹਾਂ ਕਿ ਜੀਵ ਜੰਤੂ ਅਸੀਂ ਮਨੁੱਖ ਇਹ ਸਾਰੇ ਵੱਡੇ ਬ੍ਰਹਿਮੰਡ ਦੇ ਵਿੱਚ ਇੱਕ ਵਿਲੱਖਣ ਅੰਗ ਹਾਂ ਸਾਡੇ ਅੰਦਰ ਇੱਕ ਘਾਹ ਅਤੇ ਦਰਖਤ ਤੋਂ ਲੈ ਕੇ ਆਕਾਸ਼ ਛੂੰਦੇ ਉੱਚੀਆਂ ਇਮਾਰਤਾਂ ਜਿੰਨੇ ਗੁਣ ਔਗਣ ਹੁੰਦੇ ਹੋਣਗੇ ਪਰ ਦੋਵੇਂ ਇਸ ਗੱਲ ਦਾ ਪ੍ਰਮਾਣ ਨੇ ਕਿ ਦੋਨਾਂ ਦਾ ਤੁਲਨਾ ਬੇਲੋੜੀਏ
1: ਦਿਲ ਨੂੰ ਰੋਜ਼ ਸਤਾਵੇਂ ਬੂਹੇ ਬੰਦ ਨੇ ਯਾਰਾਂ ਦੇ ਹੁਣ ਬੰਦ
0: ਸਾਡੇ ਬਾਬੇ ਇਸ ਅਹੁਦੇ ਪ੍ਰਤਿਸ਼ਠਾ ਸਿਆਸੀ ਤਾਕਤ ਸਫਲ ਕਾਰੋਬਾਰ ਇਹੋ ਜਿਹੇ ਮਸਲਿਆਂ ਨੂੰ ਆਪਣੇ ਅੰਦਰ ਦੇ ਪਰਤ ਰਹੇ ਝੂਠ ਦਾ ਪ੍ਰਤੀਕ ਮੰਨਦੇ ਨੇ

ਦਰਸਲ ਸਾਡਾ ਮਨੁੱਖੀ ਜੀਵਨ ਵਿਅਕਤੀਗਤ ਪੱਧਰ ਤੇ ਸੰਪੂਰਨ ਹੋਇਆ ਇੱਕ ਰੂਪ ਹੁੰਦਾ ਆ ਸਾਨੂੰ ਆਪਣੇ ਗਵਾਚ ਚੁੱਕੇ ਨਾਲ ਇੱਕ ਹੋਣ ਵਿੱਚ ਕੁਦਰਤ ਹੀ ਸਾਡੇ ਸਾਹਮਣੇ ਇੱਕ ਵੱਡੀ ਪ੍ਰੇਰਨਾ ਸਰੋਤ ਬਣਦੀ ਆ ਮੈਂ ਸਮਝਦਾ ਕਿ ਸਾਡਾ ਆਲੇ ਦੁਆਲੇ ਨਾਲ ਰਿਸ਼ਤਾ ਦੋਸਤਾਨਾ ਹੁੰਦਾ ਆ ਜੇ ਅਸੀਂ ਆਲੇ ਦੁਆਲੇ ਦੇ ਇਸ ਰਿਸ਼ਤੇ ਨੂੰ ਸਹਿ ਸੰਭਾਲ ਕੇ ਰੱਖੀਏ ਆਪਣੇ ਘਰ ਦੇ ਪਿੱਛੇ ਲੱਗੇ ਫੁਲਵਾੜੀ ਦੇ ਫੁੱਲਾਂ ਨੂੰ ਫੁੱਲ ਲੱਗੇ ਰਹਿਣ ਦੀਏ ਇੱਕ ਦੋਸਤ ਨੂੰ ਉਸਦੀ ਸ਼ਿਖਾ ਨਾਲ ਤੋੜੀਏ ਨਾ ਉਸਦੀ ਟਾਹਣੀ ਨਾਲ ਤੋੜ ਕੇ ਆਪਣੇ ਮਕਸਦ ਦੇ ਲਈ ਕਿਸੇ ਪਰਪਜ਼ ਲਈ ਨਾ ਵਰਤੀਏ ਅਤੇ ਸਾਡਾ ਇਹ ਰਿਸ਼ਤਾ ਹੋਰ ਡੂੰਘਾ ਅਤੇ ਗੂੜਾ ਹੋ ਜਾਵੇਗਾ ਤਾਂ ਸਾਨੂੰ ਆਪ ਹੀ ਕਹਿਣਾ ਪਊਗਾ ਚੱਲ ਰਹਿਣ ਦੇ ਕਦੇ ਅਸੀਂ ਸੋਚਿਆ ਕਿ ਅਸੀਂ ਵਗਦੇ ਦਰਿਆਵਾਂ ਨੂੰ ਗੰਦਾ ਕਰਨ ਲੱਗੇ ਕੁਝ ਸੋਚਦੇ ਹਾਂ ਕਿ ਸਾਡੀ ਉਹਨਾਂ ਪਾਣੀਆਂ ਦੇ ਵਿੱਚ ਰਹਿ ਰਹੇ ਜੰਤੂਆਂ ਮੱਛੀਆਂ ਉਹ ਕੀਟ ਪਤੰਗਾਂ ਨਾਲ ਕੋਈ ਦੋਸਤੀ ਹੈ ਕਿ ਨਹੀਂ ਹੈ ਕਦੇ ਵਿੱਚ ਚੱਲਦੇ ਕੀਟ ਪਤੰਗਾਂ 'ਚ ਆਪਣਾ ਰੂਪ ਵੇਖਿਆ ਕਦੇ ਅਸੀਂ ਸੋਚਿਆ ਕਿ ਜੇ ਅਸੀਂ ਪਾਣੀ ਨੂੰ ਟੱਚ ਵੀ ਨਾ ਕਰਾਂਗੇ ਤਾਂ ਸ਼ਾਇਦ ਮੱਛੀਆਂ ਖੁਸ਼ ਹੋ ਜਾਣਗੀਆਂ ਅਤੇ ਮਨੁੱਖ ਦਰਿਆ ਦੇ ਕੰਢੇ 'ਤੇ ਚੱਲਦਾ ਖੁਸ਼ ਹੋਵੇਗਾ ਮੱਛੀਆਂ ਅੰਦਰ ਖੁਸ਼ ਰਹਿਣਗੀਆਂ ਕਾਇਨਾਤ ਨੱਚੇਗੀ ਕਦੇ ਅਸੀਂ ਸੋਚਿਆ ਕਿ ਅਸੀਂ ਜੋ ਕੁਛ ਉੱਥੇ ਸੁੱਟਦੇ ਹਾਂ ਕਰਦੇ ਹਾਂ ਭਰਦੇ ਹਾਂ ਭਾਵੇਂ ਉਹ ਸਾਡੀ ਆਪਣੀ ਅੰਦਰਲੀ ਆਸਥਾ ਹੋਵੇ ਭਾਵੇਂ ਅਸੀਂ ਮਰ ਚੁੱਕਿਆਂ ਦੀਆਂ ਉਹਨਾਂ ਹੱਡੀਆਂ ਨੂੰ ਪ੍ਰਵਾਹ ਕਰਨ ਦੀ ਗੱਲ ਕਰਦੇ ਹੋਈਏ ਕਦੇ ਸੋਚਿਆ ਚੱਲ ਰਹਿਣ ਦੇ

ਦਿਲ ਦਾ ਹਾਲ ਕਹਿੰਦਾ ਹੈ ਗੀਤ ਕਈ ਵਰਿਆਂ ਬਾਅਦ ਅੱਜ ਸਾਡੇ ਸਰਫਸ ਤੇ ਹੋਇਆ ਤੇ ਮੈਂ ਇਸ ਨੂੰ ਆਪਣੇ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾਉਣ ਲਈ ਤੁਹਾਡੇ ਨਾਲ ਸਾਂਝਾ ਪਾਈਆਂ ਪਿਛਲੇ ਕਾਫੀ ਵਕਫੇ ਤੋਂ ਅਸੀਂ ਇਹ ਪ੍ਰੋਗਰਾਮ ਦੇ ਵੱਖ ਵੱਖ ਵਣਗੀਆਂ ਸੁਣ ਰਹੇ ਹਾਂ ਤੇ ਦਿਲ ਦੀਆਂ ਬਰੂਹਾਂ ਤੋਂ ਉੱਠੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਇਸ ਸਾਂਝਾਂ ਦਾ ਸਫ਼ਰ ਇੱਦਾਂ ਜਾਰੀ ਰਹੂਗਾ ਸਾਡੀ ਤੁਹਾਡੇ ਨਾਲ ਸਾਂਝ ਇਸ ਆਵਾਜ਼ ਰਾਹੀਂ ਹੈ ਤੇ ਸ਼ਾਇਦ ਮੈਨੂੰ ਲੱਗਦਾ ਗੀਤ ਵੀ ਇੱਦਾਂ ਕਹਿੰਦਾ ਕਿ ਇਹ ਗੱਲ ਇੱਦਾਂ ਹੀ ਚੱਲਣ ਦੇ ਇੱਦਾਂ ਹੀ ਰਹਿਣ ਦੇ ਸਾਨੂੰ ਆਪਣੇ ਦਿਲ ਦੇ ਖਿਆਲ ਇੱਦਾਂ ਹੀ ਕਹਿਣ ਦੇ ਤੁਹਾਡਾ ਇੱਥੇ ਸਾਂਝ ਪਾਉਣ ਲਈ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਅਗਲੇ ਸੈਗਮੈਂਟ 'ਚ ਜਾਣ ਤੋਂ ਪਹਿਲਾਂ ਭੁੱਲ ਚੁੱਕ ਮਾਫ਼ ਮਿਲਦੇ ਰਹਾਂਗੇ

0: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wik.gov.au/kinder ਤੇ ਜਾਓ।
1: ਸਟੇਸ਼ਨ ਸਪਾਂਸਰ।
2: ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ ਮਹੱਤਵਪੂਰਨ ਹੈ ਅਤੇ ਇਹ ਵਿਦਿਆਰਥੀਆਂ ਦੀ ਸਿੱਖਿਆ ਨੂੰ ਲਾਭ ਪਹੁੰਚਾ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਇੱਥੇ ਵਿਕਟੋਰੀਆ ਵਿੱਚ ਅਧਿਆਪਕ ਬਣਨਾ ਚਾਹੁੰਦਾ ਹੈ ਤਾਂ ਇੱਥੇ ਕਈ ਸਾਰੇ ਅਧਿਆਪਨ ਵਾਲੇ ਕੋਰਸ ਉਪਲਬਧ ਹਨ। ਤੁਸੀਂ ਹਾਈ ਸਕੂਲ ਵਿੱਚ ਅਧਿਆਪਕ ਬਣਨ ਵਿੱਚ ਤੁਹਾਡੀ ਮਦਦ ਕਰਨ ਲਈ ਵਜ਼ੀਫੇ ਲਈ ਵੀ ਯੋਗ ਹੋ ਸਕਦੇ ਹੋ। ਅਧਿਆਪਨ ਵਾਲੇ ਕਰੀਅਰ ਵਿੱਚ ਕਿਵੇਂ ਜਾਣਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ, ਮੈਲਬੋਰਨ ਦੁਆਰਾ ਅਧਿਕਾਰਿਤ।
1: ਸਟੇਸ਼ਨ ਸਪਾਂਸਰ।
0: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪੀਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
3: Authorized by the Victorian Government, Melbourne.
1: Station sponsor.
4: On your local station, 88.6 Plenty Valley FM, the world at night.

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ ਚੋਂ ਗੱਲ ਮੈਂ ਹਾਂ ਬਿੱਕੀ ਸਿੰਘ ਪ੍ਰੋਗਰਾਮ ਦੇ ਤੀਜੇ ਆਖਰੀ ਸੈਗਮੈਂਟ ਦੇ ਵਿੱਚ ਅਸੀਂ ਕਲਾ ਸਾਹਿਤ ਅਤੇ ਆਲੇ ਦੁਆਲੇ ਦੀਆਂ ਕੁਛ ਘਟਨਾਵਾਂ 'ਤੇ ਪੰਛੀ ਝਾਤ ਮਾਰਾਂਗੇ ਇਹ ਪ੍ਰੋਗਰਾਮ ਹਰ ਮੰਗਲਵਾਰ ਸ਼ਾਮੀ 6 ਤੋਂ 8 ਵਜੇ ਤੱਕ 88.6 ਪਲੰਟੀ ਵੈਲੀ ਐਫ ਐਮ 'ਤੇ ਪੇਸ਼ ਕੀਤਾ ਜਾਂਦਾ ਹੈ ਤੁਸੀਂ ਇਸ ਪ੍ਰੋਗਰਾਮ ਨੂੰ ਬਾਅਦ ਵਿੱਚ ਵੀ ਸੁਣ ਸਕਦੇ ਹੋ pvfm.org.au ਤੇ ਜਾ ਕੇ ਇਸ ਪ੍ਰੋਗਰਾਮ ਦੀਆਂ ਵੱਖ ਵੱਖ ਵਨਗੀਆਂ ਪੋਡਕਾਸਟ ਨੂੰ ਸੁਣੋ ਅਤੇ ਮੰਗਲਵਾਰ ਦੀ ਸਮਾਂ ਸਾਰਨੀ ਦੇ ਵਿੱਚ ਤੁਸੀਂ ਬਿੱਕੀ ਸਿੰਘ ਦਾ ਟਾਕਸ ਟੂ ਟਾਕ ਗੱਲਾਂ 'ਚੋਂ ਗੱਲ ਪ੍ਰੋਗਰਾਮ ਨੂੰ ਲੱਭ ਸਕਦੇ ਹੋ ਮੇਰੇ ਸੋਸ਼ਲ ਮੀਡੀਆ ਪੋਸਟ ਫੇਸਬੁੱਕ ਬਿਕਰਮ ਸੇਖੋਂ ਦੇ ਨਾਂ ਦੇ ਹੇਠ ਵੀ ਤੁਸੀਂ ਇਸ 'ਤੇ ਲਿੰਕ ਮਿਲ ਜਾਣਗੇ ਬਦਲ ਰਹੀ ਜ਼ਿੰਦਗੀ ਨੂੰ ਬਦਲ ਰਹੇ ਕੰਮਾਂ ਕਾਜਾਂ ਵਿੱਚ ਦੇਖਦੇ ਹਾਂ ਜਿੱਥੇ ਪੰਜਾਬੀ ਭਾਈਚਾਰਾ ਵੱਡੀ ਪੱਧਰ 'ਤੇ ਘਰਾਂ ਦੇ ਵਿੱਚ ਨਿਵੇਸ਼ ਕਰਦਾ ਹੈ ਉੱਥੇ ਅੱਜ ਦਾ ਦਿਹਾੜੇ ਦੇ ਵਿੱਚ ਉਹ ਇਹ ਉਡੀਕਾਂ ਕਰ ਰਹੇ ਸਨ ਕਿ ਰਿਜ਼ਰਵ ਬੈਂਕ ਆਸਟ੍ਰੇਲੀਆ ਤੁਹਾਨੂੰ ਵਿਆਜ ਦੀਆਂ ਦਰਾਂ ਵਧਾਊਗਾ ਵਿਆਜ ਦੀਆਂ ਦਰਾਂ ਦੇ ਵਿੱਚ ਭਾਵੇਂ 50 ਤੋਂ 100 ਡਾਲਰ ਦਾ ਹੀ ਮੰਥਲੀ ਮਹੀਨੇ ਦਾ ਵਾਧਾ ਹੁੰਦਾ ਹੈ ਪਰ ਲੋਕਾਂ ਦਾ ਘਰਾਂ ਨਿਵੇਸ਼ ਅਤੇ ਪ੍ਰੋਪਰਟੀ ਡਿਵੈਲਪਮੈਂਟ ਨੂੰ ਲੈ ਕੇ ਕੋਈ ਇੱਕ ਵਿਸ਼ਵਾਸ ਇੱਕ ਖਤਰੇ ਦਾ ਭਾਵ ਬਣਿਆ ਰਹਿੰਦਾ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਭਾਵੇਂ ਇੱਕ ਆਸਟ੍ਰੇਲੀਆ ਇੱਕ ਆਈਲੈਂਡ ਵਰਗਾ ਕੰਟਰੀ ਹੈ ਦੁਨੀਆ ਤੋਂ ਦੂਰ ਹੈ ਪਰ ਫਿਰ ਵੀ ਵੱਧਦੇ ਤੇਲ ਦੀਆਂ ਕੀਮਤਾਂ ਦੁਨੀਆ ਦੇ ਦੂਜੇ ਦੇਸ਼ਾਂ ਵਿੱਚ ਉੱਥਲ ਪੁੱਥਲ ਸਾਨੂੰ ਹਰ ਹੱਦ ਪ੍ਰਭਾਵਿਤ ਕਰਦੀ ਹੈ ਲੋਕ ਮਹਿਸੂਸ ਕਰ ਰਹੇ ਨੇ ਕਿ ਇਹ ਵਕਤ ਹੈ ਕਿ ਅਸੀਂ ਆਪਣੇ ਸਰਮਾਏ ਨੂੰ ਬਚਾ ਕੇ ਰੱਖੀਏ ਅਤੇ ਭਵਿੱਖ ਵਿੱਚ ਆਉਣ ਰਹੇ ਬਦਲਾਅ ਦੇ ਵਿੱਚ ਆਪਣੇ ਢੰਗ ਤਰੀਕੇ ਵਰਤ ਕੇ ਅੱਗੇ ਵੱਧ ਸਕੀਏ ਗੱਲਾਂ ਚੋਂ ਗੱਲ ਪ੍ਰੋਗਰਾਮ ਦੇ ਵਿੱਚ ਖਾਸ ਦਿਨਾਂ ਦੇ ਵਿੱਚ ਅਸੀਂ ਵਿਕਾਸ ਦੇ ਨਾਂ 'ਤੇ ਘਰਾਂ ਵਿੱਚ ਨਿਵੇਸ਼ ਕਰਨਾ ਕਿੰਨਾ ਕੁ ਸਹੀ ਆ ਇਹਦੇ 'ਤੇ ਇੱਕ ਗੱਲਬਾਤ ਕਰਕੇ ਕੁਛ ਵਿਚਾਰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਕਵੀ ਸਾਬਰ ਅਲੀ ਇਹ ਲਿਖਦੇ ਨੇ ਨੱਚੋ ਗਾਓ ਇਸ ਤੋਂ ਪਹਿਲਾਂ ਕਿ ਤੁਸੀਂ ਲੜ ਪਵੋ ਫਿਰ ਨੱਚੋ ਅਤੇ ਫਿਰ ਗਾਓ ਇਹ ਗੱਲ ਮੈਂ ਇਸ ਕਰਕੇ ਕੀਤੀ ਕਿ ਇਹਨਾਂ ਦਿਨਾਂ ਪਿਛਲੇ ਹਫ਼ਤੇ ਦੇ ਵਿੱਚ ਜਿਹਨੂੰ ਕਹਿੰਦੇ ਕਿ ਸਾਡਾ ਬਹੁਤ ਮੈਲਬਨ ਦੇ ਵਿੱਚ ਰੌਣਕਾਂ ਖੂਬ ਸਨ ਮੈਲਬਨ ਦੇ ਵਿੱਚ ਇਸ ਵੇਲੇ ਕੋਈ 60-70 ਤੋਂ ਇਲਾਵਾ ਵੱਖ ਵੱਖ ਭੰਗੜੇ ਦੇ ਗਰੁੱਪ ਨੇ ਜਿਹੜੇ ਇੱਥੋਂ ਦੇ ਬੱਚਿਆਂ ਨੂੰ ਬਾਹਰੋਂ ਆਏ ਪ੍ਰਾਹੁਣੇ ਸੱਜਣਾ ਨਸਾਂ ਰਲ ਕੇ ਉਹਨਾਂ ਦੀਆਂ ਵਣਗੀਆਂ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਜਿੱਥੇ ਇਸ ਵਾਰ ਸ਼ਨਿਚਰਵਾਰ ਵਾਲੇ ਦਿਨ ਸ਼ਨੀਵਾਰ ਨੂੰ ਭੰਗੜਾ ਮੁਕਾਬਲਾ ਹੋਇਆ ਭੰਗੜਾ ਡਾਊਨ ਅੰਡਰ ਦੇ ਨਾਂ ਦੇ ਸਭ ਤੋਂ ਪੁਰਾਣਾ ਔਰ ਪਹਿਲਾ ਭੰਗੜਾ ਦਾ ਮੁਕਾਬਲਾ ਜਿਹੜਾ ਕਿ 13 ਸਾਲ ਪਹਿਲਾਂ ਹੋਇਆ ਸੀ ਉਹਨਾਂ ਦਾ 8ਵਾਂ ਜਿਹੜਾ ਇਹ ਸਲਾਣਾ ਪ੍ਰੋਗਰਾਮ ਸੀ ਹੋਇਆ ਕੁਛ ਸਾਲ ਕੋਵਿਡ ਦੇ ਦਿਨਾਂ ਦੇ ਵਿੱਚ ਪ੍ਰੋਗਰਾਮ ਨਹੀਂ ਕਰ ਸਕੇ ਅਤੇ ਇਸ ਵਾਰ ਉੱਥੇ ਪੰਮੀ ਬਾਈ ਹੋਣਾ ਨੇ ਸ਼ਮੂਲੀਅਤ ਕੀਤੀ ਅਤੇ ਬਹੁਤ ਸਾਰੇ ਭੰਗੜਚੀਆਂ ਨੇ ਮੁੰਡੇ ਕੁੜੀਆਂ ਨੇ ਰਲ ਕੇ ਉੱਥੇ ਭੰਗੜਾ ਪਾਇਆ ਭੰਗੜੇ ਦੀਆਂ ਵੱਖ ਵੱਖ ਵਣਗੀਆਂ ਦੇ ਵਿੱਚ ਕੀ ਕੁਝ ਹੋਇਆ ਕੁਝ ਸੱਜਣਾ ਮਿੱਤਰਾਂ ਨਾਲ ਕੀਤੀਆਂ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਭੰਗੜਾ ਡਾਊਨ ਅੰਡਰ ਦੇ ਵਿੱਚ ਜਿੱਥੇ ਪੰਮੀ ਬਾਈ ਹੋਣਾ ਨੇ ਚੰਗੀਆਂ ਗੱਲਾਂ ਕਰਕੇ ਆਉਂਦੇ ਕੁਛ ਦਿਨਾਂ ਦੇ ਵਿੱਚ ਭੰਗੜੇ ਨੂੰ ਵੱਡੇ ਪੱਧਰ 'ਤੇ ਲੈ ਕੇ ਜਾਣ ਲਈ ਕੀਤੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਉੱਥੇ ਪੰਮੀ ਬਾਈ ਹੋਣੀ ਆਪਣੀ ਜਿੱਥੇ ਭੰਗੜੇ ਦੀ ਵਿਰਾਸਤ ਵੱਡੀ ਵਿਰਾਸਤ ਨੂੰ ਸਾਂਭੀ ਬੈਠੇ ਨੇ ਉਹਨਾਂ ਨੇ ਦੱਸਿਆ ਕਿ 1952 ਦੇ ਵਿੱਚ ਪਹਿਲੀ ਵਾਰੀ ਜਦੋਂ ਭੰਗੜਾ ਪੇਸ਼ ਹੋਇਆ ਫਿਰ ਫਿਲਮਾਂ ਦੇ ਵਿੱਚ ਗਿਆ ਅਤੇ ਫਿਰ ਉਸ ਤੋਂ ਬਾਅਦ ਇਹਨੂੰ ਵੱਖ ਵੱਖ ਸਟੇਜਾਂ 'ਤੇ ਮੰਚਾਂ ਕਾਲਜਾਂ ਰਾਹੀਂ ਅੱਜ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦੀ ਪਛਾਣ ਸਾਡੀ ਤੁਰਲੇ ਵਾਲੀ ਪੱਗ ਮੋਰ ਪੰਖੀ ਪੱਗ ਕੁੱਕੜ ਕਲਗੀ ਵਰਗੀ ਪੱਗ ਵਰਗੀ ਪਛਾਣ ਨਾਲ ਬਣਦੀ ਏ ਅਤੇ ਦੁਨੀਆ ਦੇ ਵਿੱਚ ਸੈਂਕੜੇ ਹਜ਼ਾਰਾਂ ਲੱਖਾਂ ਪੰਜਾਬੀ ਜਿਹੜੇ ਹੈ ਉਹ ਇਸ ਪ੍ਰੋਗਰਾਮ ਦਾ ਵੱਖ ਵੱਖ ਤਰੀਕਿਆਂ ਨਾਲ ਆਨੰਦ ਮਾਣਦੇ ਨੇ ਅਜੋਕੇ ਮਾਡਰਨ ਹਾਈਬ੍ਰਿਡ ਮਿਊਜ਼ਿਕ ਦੇ ਵਿੱਚ ਵੀ ਅਸੀਂ ਭੰਗੜੇ ਨੂੰ ਆਪਣੇ ਵੱਖ ਵੱਖ ਵਣਗੀਆਂ ਦੇ ਵਿੱਚ ਢਾਲਿਆ ਆ ਅਤੇ ਬਸ ਜਦੋਂ ਢੋਲ ਵੱਜਦੇ ਹੋਣ ਪੈਰ ਥੜਕਦੇ ਹੋਣ ਤਾਂ ਫਿਰ ਕਿਹਦਾ ਜੀ ਕਰਦਾ ਕਿ ਉੱਥੇ ਨਾ ਬੋਲਿਆ ਜਾਵੇ ਜੀ ਹਾਂ ਭੰਗੜੇ ਦੀਆਂ ਇਹਨਾਂ ਵਣਗੀਆਂ ਦੇ ਸਾਡੇ ਉੱਤੇ ਕੀ ਅਸਰ ਪੈਂਦਾ ਆ ਸਾਡੇ ਅਸੀਂ ਕਿਸ ਡੂੰਘਾਈਆਂ ਨਾਲ ਗੱਲਾਂ ਕਰਦੇ ਹਾਂ ਉਹ ਇੱਕ ਵੱਖਰਾ ਵਿਸ਼ਾ ਆ ਪਰ ਭੰਗੜੇ ਬਾਰੇ ਜੋ ਗੱਲਾਂ ਬਾਤਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹੋਈਆਂ ਜਿੱਥੇ ਕੁਛ ਲੋਕਾਂ ਨੂੰ ਸਾਨੂੰ ਮਿਲਣ ਦਾ ਮੌਕਾ ਮਿਲਿਆ ਉੱਥੇ ਉਹਨਾਂ ਨੇ ਕੁਛ ਅਹਿਮ ਗੱਲਾਂ ਵੀ ਕੀਤੀਆਂ ਅਤੇ ਉਹਨਾਂ ਇਹ ਗੱਲਾਂ ਦੇ ਵਿੱਚ ਜੋ ਪੁਰਾਣੇ ਨਵੇਂ ਗੀਤ ਮਿਲ ਕੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਗੀਤਾਂ ਦੇ ਵਿੱਚ ਹੁਣ ਜਿਸ ਤਰ੍ਹਾਂ ਦਾ ਕਹਿ ਲਈਏ ਕਿ ਮਿਊਜ਼ਿਕ ਸੰਗੀਤ ਸਾਡੇ ਸਾਹਮਣੇ ਆ ਰਿਹਾ ਆ ਉਸ ਨੂੰ ਭੰਗੜੇ ਵਿੱਚ ਕਿਵੇਂ ਲੈ ਕੇ ਆਉਣਾ ਆ ਇਹਦੇ ਉੱਤੇ ਉਹਨਾਂ ਦੀ ਗੱਲ ਜਿਹੜੀ ਜ਼ਰੂਰ ਹੋਈ ਅਤੇ ਬਾਕੀ ਗੱਲਾਂ 'ਚੋਂ ਗੱਲ ਤਾਂ ਫਿਰ ਅਸੀਂ ਚੱਲਦੀ ਰਹੇਗੀ ਲਓ ਜੀ ਇੱਕ ਗੀਤ ਸੁਣਦੇ ਆ ਅਮਰਿੰਦਰ ਗਿੱਲ ਦਾ ਤੇ ਫਿਰ ਦੇਖਦੇ ਆ ਪ੍ਰੋਗਰਾਮ ਦੀ ਲੜੀ ਅੱਗੇ ਕਿਹੜੇ ਵਿਚਾਰ ਤੁਹਾਡੇ ਸੁਣ ਕਰਦੇ ਆ
1: ਇਨ ਮੇ ਕੁਝ ਸਾਹਿਬ ਅਸਰਾਰ ਨਜ਼ਰ ਆਤੇ ਹੈ ਤੇਰੀ ਮਹਿਫਿਲ ਕਾ ਭਰਮ ਰੱਖਤੇ ਹੈ ਸੋ ਜਾਤੇ ਹੈ ਵਰਨਾ ਇਹ ਲੋਕ ਤੋ ਬੇਦਾਰ ਨਜ਼ਰ ਆਤੇ ਹੈ میرے دامن میں تو کانٹوں کے سوا کچھ بھی نہیں آپ پھولوں کے خریدار نظر آتے ہیں اور حشر کے روز کون گواہی دے گا میری یہاں سب تیرے طرفدار نظر آتے ہیں

0: دیوانے سے دو چار نظر آتے ہیں یہ جو دیوانے سے دو چار نظر آتے ہیں
1: ਬਦਲ ਰਹੀ ਦੁਨੀਆ ਦੇ ਵਿੱਚ ਸਾਡੇ ਸਾਹਮਣੇ ਸਭ ਤੋਂ ਵੱਡਾ ਚੁਣੌਤੀ ਜਿਹੜੀ ਇਸ ਵੇਲੇ ਵੰਗਾਰ ਹੈ ਉਹ ਇਹ ਬਣ ਕੇ ਆਈ ਹੈ ਕਿ ਸਾਡੇ ਜਿਹੜੇ ਗਲਾਂ 'ਚ ਇਹ ਇਨਫਲੇਸ਼ਨ ਅਤੇ ਮੋਰਗੇਜ ਦਾ ਜੂੜਾ ਪਿਆ ਆ ਇਹਦਾ ਕੀ ਇਲਾਜ ਹੈ ਅਜੇ ਤੱਕ ਤਾਂ ਹੁਣ ਤੱਕ ਤਾਂ ਕੋਈ ਇਲਾਜ ਨਹੀਂ ਆ ਰਿਹਾ ਪਰ ਜੇ ਅਸੀਂ ਗਾਓ ਨਾਲ ਵੇਖੀਏ ਵੀ ਜਿਹੜੇ ਬਹੁਤ ਸਾਰੇ ਸਿਆਣੇ ਬੰਦੇ ਨੇ ਜਿਹੜੇ ਆਰਥਿਕ ਮਾਹਿਰ ਨੇ ਉਹ ਇਹਦੇ ਬਾਰੇ ਕੀ ਗੱਲਾਂ ਕਰ ਰਹੇ ਆ ਆਸਟ੍ਰੇਲੀਆ ਦੀ ਇਨਫਲੇਸ਼ਨ ਪ੍ਰੋਬਲਮ ਇਹ ਹੋ ਗਈ ਹੈ ਕਿ ਇਸ ਵੇਲੇ ਮੰਨਿਆ ਜਾ ਰਿਹਾ ਕਿ ਜੋ ਸਾਡੇ ਰੇਟ ਆਫ ਇੰਟਰਸਟ ਨੇ ਪਿਛਲੇ 15 ਸਾਲਾਂ ਤੋਂ ਇੰਨੇ ਨਹੀਂ ਵਧੇ ਜਿੰਨੇ ਹੁਣ ਵੱਧ ਗਏ ਆ ਜੇ ਵਿਰੋਧੀ ਧਿਰ ਦੀਆਂ ਗੱਲਾਂ ਸੁਣੀਏ ਤਾਂ ਉਹ ਕਹਿੰਦੇ ਨੇ ਕਿ ਸਾਰੀ ਮਿਸਮੈਨੇਜਮੈਂਟ ਹੈ ਅਤੇ ਖਾਸ ਤੌਰ 'ਤੇ ਫੈਡਰਲ ਅਤੇ ਸਟੇਟ ਲੈਵਲ ਦੇ ਵਿੱਚ ਜਿਹੜੇ ਬਹੁਤੇ ਪ੍ਰਬੰਧ ਆ ਉਹ ਸਰਕਾਰਾਂ ਵੱਲੋਂ ਨਹੀਂ ਕੀਤੇ ਗਏ ਸੋ ਜੇ ਅਸੀਂ ਜਿਹੜੇ ਰਿਸਪੋਂਸੀਬਲ ਬੰਦੇ ਨੇ ਖਾਸ ਤੌਰ 'ਤੇ ਜਿਹੜੇ ਆਰ ਬੀ ਆਈ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਆ ਬੈਂਕਾਂ ਦੇ ਮਾਹਿਰ ਉੱਥੇ ਬੈਠੇ ਆ ਅਤੇ ਉਹ ਕਹਿ ਰਹੇ ਨੇ ਕਿ ਜਿਹੜਾ ਬੈਂਚਮਾਰਕ ਅਸੀਂ ਇਨਫਲੇਸ਼ਨ ਦਾ ਅਚੀਵ ਕਰਨਾ ਸੀ ਉਹ ਅਚੀਵ ਤਾਂ ਹੋ ਗਿਆ ਦੂਜੇ ਪਾਸੇ ਜਿਹੜੀ ਸਾਡੀ ਸਭ ਤੋਂ ਵੱਡਾ ਚੈਲੰਜ ਹੈ ਉਹ ਇੱਥੋਂ ਦੀ ਊਰਜਾ ਸਪਲਾਈ ਕਰਨਾ ਜਿਹ 'ਚ ਚਾਹੇ ਗੈਸ ਹੈ ਚਾਹੇ ਬੱਤੀ ਹੈ ਅਤੇ ਚਾਹੇ ਸਾਡੇ ਤੇਲ ਹੈ ਇਹ ਗੱਲ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਸਾਡੇ ਕੋਲੋਂ ਗੈਸ ਇੰਨੀ ਮਹਿੰਗੀ ਕਿਉਂ ਹੈ ਜਦਕਿ ਆਸਟ੍ਰੇਲੀਆ 'ਚੋਂ ਗੈਸ ਏਸ਼ੀਆ ਅਤੇ ਬਾਕੀ ਮੁਲਕਾਂ 'ਚ ਜਾ ਕੇ ਉੱਥੇ ਫਿਰ ਵੀ ਸਸਤੀ ਮਿਲਦੀ ਹੈ ਅਸੀਂ ਆਪਣੇ ਘਰ ਦੀ ਗੈਸ ਹੁੰਦਿਆਂ ਹੋਇਆਂ ਵੀ ਇਸ ਨੂੰ ਮਹਿੰਗੇ ਭਾਅ 'ਤੇ ਖਰੀਦਦੇ ਹਾਂ ਅਤੇ ਜੇ ਅਸੀਂ ਇਸੇ ਤਰ੍ਹਾਂ એનર્ਜੀ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਬਿਜਲੀ ਦੇ ਰੇਟ ਵੱਧ ਰਹੇ ਨੇ ਜਿਸ ਤਰੀਕੇ ਨਾਲ ਬਿਜਲੀ ਦੀਆਂ ਹੋਰ ਸਪਲਾਈ ਸੈਂਟਰ ਜਿਹੜੇ ਨਵੇਂ ਨਵੇਂ ਚੀਜ਼ਾਂ ਆ ਰਹੀਆਂ ਨੇ ਖਾਸ ਤੌਰ 'ਤੇ ਜਦੋਂ ਭਵਿੱਖ ਵਿੱਚ ਡਾਟਾ ਸੈਂਟਰ ਆਉਣਗੇ ਉਹ ਕਿੰਨੀ ਬੱਤੀ ਕਿੰਨੀ ਪਾਵਰ ਚਾਹੀਦੀ ਉਹਨਾਂ ਨੂੰ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਉਨੀ ਬੱਤੀ ਆਸਟ੍ਰੇਲੀਆ 'ਚ ਨਹੀਂ ਬਣਦੀ ਜਿੰਨੀ ਇਹਨਾਂ ਨੂੰ ਚਾਹੀਦੀ ਹੈ ਸਾਡੇ ਕੋਲੋਂ ਵੱਡੇ ਪੱਧਰ 'ਤੇ ਚਾਹੇ ਨਿਊਕਲੀਅਰ ਊਰਜਾ ਦੇ ਪਲਾਂਟ ਲਾਉਣੇ ਪੈਣ ਚਾਹੇ ਦੂਜੇ ਕੰਮ ਕਰਨੇ ਪੈਣ ਸਾਨੂੰ ਵੱਡੇ ਪੱਧਰ 'ਤੇ ਇਹਨਾਂ ਦਾ ਹੱਲ ਲੱਭ ਕੇ ਕੁਛ ਨਾ ਕੁਛ ਜਿਹੜਾ ਕੰਮ ਕਰਨਾ ਪਊਗਾ ਮਸਲਾ ਇਕੱਲਾ ਇਨਫਲੇਸ਼ਨ ਦਾ ਨਹੀਂ ਮਸਲਾ ਇਹਦੇ ਨਾਲ ਵੱਧ ਰਹੀਆਂ ਚੀਜ਼ਾਂ ਦੇ ਵਿੱਚ ਜੋ ਕੁਝ ਹੋਰ ਖਤਰੇ ਪੈਦਾ ਹੋ ਰਹੇ ਆ ਜੋ ਹੋਰ ਰੋਕ ਢੰਗ ਨੇ ਉਹਨਾਂ ਨੂੰ ਕਾਬੂ ਕਰਨ ਦੀ ਗੱਲ ਦਾ ਵੀ ਜ਼ਿਕਰ ਕਿਤੇ ਨਾ ਕਿਤੇ ਆਉਣਾ ਚਾਹੀਦਾ ਕੀ ਸਾਡੇ ਕੋਲ ਘਰਾਂ ਦੀ ਵਾਧੂ ਡਿਮਾਂਡ ਹੈ ਕਿ ਜਿੰਨੀ ਲੋੜ ਹੈ ਉਸ ਅਨੁਸਾਰ ਘਰ ਬਣ ਰਹੇ ਹਨ ਜਦਕਿ ਮਾਹਿਰ ਮੰਨਦੇ ਹਨ ਕਿ ਇਸ ਵੇਲੇ ਘਰਾਂ ਦਾ ਜਿਹੜਾ ਬਾਜ਼ਾਰ ਹੈ ਉਹ ਬਿਲਕੁਲ ਮੂਧੇ ਮੂੰਹ ਡਿੱਗਣ ਲਈ ਤਿਆਰ ਬੈਠਾ ਆ ਅਤੇ ਘਰ ਦੂਜੇ ਬੰਨੇ ਲੋਕ ਇਹ ਕਹਿੰਦੇ ਨੇ ਕਿ ਘਰ ਅਸੀਂ ਅਫੋਰਡ ਨਹੀਂ ਕਰ ਸਕਦੇ ਅਸੀਂ ਘਰ ਲੈ ਨਹੀਂ ਸਕਦੇ ਇੱਕ ਨੌਜਵਾਨ ਬੱਚਾ ਕਹਿੰਦਾ ਵੀ ਜਦ ਤੱਕ ਅਸੀਂ ਦੋ ਤਿੰਨ ਜਣੇ ਰਲ ਕੇ ਪੈਸੇ ਨਾ ਪਾਈਏ ਅਸੀਂ ਘਰ ਨਹੀਂ ਲੈ ਸਕਦੇ ਸੋ ਇੱਕ ਪਾਸੇ ਘਰਾਂ ਦੀਆਂ ਕੀਮਤਾਂ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਦੂਜੇ ਪਾਸੇ ਘਰਾਂ ਵਿੱਚ ਪੈਸੇ ਲਾਉਣ ਵਾਲੇ ਕਹਿੰਦੇ ਨੇ ਕਿ ਸਾਨੂੰ ਵੱਧਦਾ ਜਿਹੜਾ ਮੁਨਾਫਾ ਨਹੀਂ ਮਿਲਿਆ ਜਦੋਂ ਜ਼ਮੀਨ ਮਹਿੰਗੇ ਭਾਅ ਲਈ ਸਪਲਾਈ ਚੀਜ਼ਾਂ ਮਹਿੰਗੀਆਂ ਹੋ ਗਈਆਂ ਤਾਂ ਫਿਰ ਕੋਸਟ ਵਧਣੀ ਆ ਤਾਂ ਉਸ ਵਧਣੀ ਕਾਸਟ ਦਾ ਜਿਹੜਾ ਦੋਸ਼ੀ ਹੈ ਉਹ ਵਿਰੋਧੀ ਧਿਰ ਪ੍ਰਵਾਸੀਆਂ ਨੂੰ ਕਹਿ ਦਿੰਦੇ ਆ ਜਦਕਿ ਪ੍ਰਵਾਸੀ ਜੇ ਨਾ ਵੀ ਕਰਨਗੇ ਜੇ ਘਰ ਥੋੜ੍ਹੇ ਬਣਨਗੇ ਸਮਾਨ ਘੱਟ ਵਧੇਗਾ ਇਹਦਾ ਮਤਲਬ ਇਹ ਤਾਂ ਨਹੀਂ ਹੋ ਜਾਵੇਗਾ ਕਿ ਘਰ ਸਸਤੇ ਹੋ ਜਾਣਗੇ ਸੋ ਗੱਲ ਮੁੱਕਦੀ ਇਹ ਹੈ ਵੀ ਇਸ ਵੇਲੇ ਗਰੋਥ ਅਤੇ ਇਨਫਲੇਸ਼ਨ ਦਾ ਬਹਾਨਾ ਲਾ ਕੇ ਅਸੀਂ ਮਾਰਕੀਟ ਨੂੰ ਕੰਟਰੋਲ ਕਰਨ ਦੀ ਗੱਲ ਕਰ ਰਹੇ ਹਾਂ ਜੇ ਸਾਦੇ ਲਫ਼ਜ਼ਾਂ 'ਚ ਗੱਲ ਕੀਤੀ ਜਾਵੇ ਵੀ ਜਿਹੜੇ ਬ੍ਰੋਕਰ ਜਿਸ ਰੇਟ 'ਤੇ ਮੋਰਗੇਜ 'ਤੇ ਕਿਸ਼ਤਾਂ ਬੰਨ੍ਹਦੇ ਨੇ ਅਤੇ ਉਹਨਾਂ ਦੀ ਆਪਣੀ ਹਿੱਸਾਪੱਤੀ ਵੀ ਵਿੱਚ ਸਹਿਮਤ ਹੁੰਦੀ ਹੈ ਉਸ ਨੂੰ ਜਦ ਤੱਕ ਕੰਟਰੋਲ ਨਹੀਂ ਕਰਦੇ ਫਾਈਨੈਂਸ਼ੀਅਲ ਮਸਲਿਆਂ ਨੂੰ ਕੰਟਰੋਲ ਨਹੀਂ ਕਰਦੇ ਅਤੇ ਜਿਹੜੇ ਮਾਹਿਰ ਨੇ ਹੋਏ ਰਹੇ ਗੱਲ ਕਹਿ ਰਹੇ ਨੇ ਕਿ ਇਕੋਨਮੀ ਕੁਝ ਲੋਕਾਂ ਦੇ ਹੱਥ ਵਿੱਚ ਜਾ ਰਹੀ ਹੈ ਉਸ ਨੂੰ ਰੋਕਣ ਦੀ ਗੱਲ ਨਹੀਂ ਕਰਦੇ ਅਤੇ ਲੋਕ ਭਲਾਈ ਦੇ ਸਕੀਮਾਂ ਨੂੰ ਜ਼ਿਆਦਾ ਵੱਡੇ ਪੱਧਰ 'ਤੇ ਲਿਆਓ ਅਤੇ ਸ਼ਾਇਦ ਕੁਛ ਹੱਦ ਤੱਕ ਇਹ ਮਸਲਾ ਜਿਹੜਾ ਮੁੱਕਦਾ ਨਜ਼ਰ ਆਵੇ ਉੱਧਰ ਸਾਡੇ ਰਾਜ ਗਰੇਵਾਲ ਹੋਣੀ ਭਾਅ ਜੀ ਕੀ ਕਹਿੰਦੇ ਨੇ ਇਹ ਉਹਨਾਂ ਦਾ ਗੀਤ ਸੁਣਦੇ ਹਾਂ ਵੀ ਛੱਲਾ ਮੁੜ ਕੇ ਤਾਂ ਵਾਪਸ ਜਾਂਦਾ ਨਹੀਂ ਮੁੜ ਕੇ ਵਾਪਸ ਕਿਉਂ ਨਹੀਂ ਜਾਂਦਾ ਉਹਦਾ ਜ਼ਿਕਰ ਇਸ ਦਰਦ ਗੀਤ ਸੁਣਦੇ ਹਾਂ ਵੀ ਛੱਲਾ ਮੁੜ ਕੇ ਤਾਂ ਵਾਪਸ ਜਾਂਦਾ ਨਹੀਂ ਮੁੜ ਕੇ ਵਾਪਸ ਕਿਉਂ ਨਹੀਂ ਜਾਂਦਾ ਉਹਦਾ ਜ਼ਿਕਰ ਇਸ

ਤੱਕ ਦੀ ਸਭ ਤੋਂ ਵੱਡੀ ਖਬਰ ਜਿਸ ਤੇ ਸਭ ਦੀ ਨਜ਼ਰ ਸੀ ਕਿ ਜਗਮੀਤ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਜਿੱਤਦਾ ਹੈ ਕਿ ਨਹੀਂ ਤੇ ਬੀਤੀ ਸ਼ਾਮ ਮੈਲਬੌਨ ਦੀ ਡਾਕਟਰਾਂ ਦੀ ਟੀਮ ਨੇ ਜਗਮੀਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਤੇ

ਦੁਨੀਆ ਬਦਲ ਰਹੀ ਹੈ, ਸਾਡਾ ਸੰਗੀਤ ਬਦਲ ਰਿਹਾ, ਇਹ ਢੋਲ ਬੀਟਦੀਆਂ ਬੀਟਾਂ ਤੁਸੀਂ ਸੁਣਦੇ ਹੋ ਕਿ ਇਹ ਵੀ ਬਦਲ ਰਹੀਆਂ ਨੇ, ਸਾਨੂੰ ਕੰਨਾਂ ਨੂੰ ਹੁਣ ਇਹ ਮਿਊਜ਼ਿਕ ਚੰਗਾ ਲੱਗਣ ਲੱਗ ਪਿਆ, ਆਹ ਜਿਹੜੇ ਬੋਲ ਗੀਤ ਨੇ ਇਹ ਹੁਣ ਸੁਣ ਨੂੰ ਲੱਭਦੇ ਨਹੀਂ, ਜਦਕਿ ਦੂਜੇ ਤਿੱਖੇ ਬੋਲ ਜਿਹੜੇ ਲੱਗ ਰਿਹਾ ਕਿਸੇ ਖੂਹ 'ਚੋਂ ਆਵਾਜ਼ ਆ ਰਹੀ ਹੋਵੇ, ਬਨੋਟੀ ਬੁੱਧੀ ਨਾਲ ਬਣੇ ਨੇ, ਪਰ ਸਾਡੇ ਕੰਨਾਂ ਨੂੰ ਹੌਲੀ ਹੌਲੀ ਆਦਤ ਪੈ ਗਈ ਹੈ ਅਤੇ ਹੁਣ ਚੰਗੇ ਲੱਗ ਪਏ ਨੇ। ਬਹੁਤ ਸਾਰੇ ਗੀਤ ਗਾਣੇ ਜਿਹੜੇ ਹੈ ਉਹ ਹੁਣ ਇਹਨਾਂ ਗੀਤਾਂ ਰਾਹੀਂ ਆ ਰਹੇ ਨੇ, ਅਤੇ ਇਹਨਾਂ ਗੀਤਾਂ ਦੇ ਸ਼ਿੰਗਾਰ ਬਣਦਿਆਂ ਇਹ ਗੀਤ ਅੱਗੇ ਕੀ ਰੰਗ ਲਿਆਉਣਗੇ, ਇਹਦੇ ਬਾਰੇ ਤਾਂ ਹੁਣ ਸਮਾਂ ਹੀ ਦੱਸੂਗਾ। ਜ਼ਿੰਦਗੀ ਬਦਲ ਰਹੀ ਹੈ ਅਤੇ ਸਾਡੇ ਗੀਤ ਵੀ ਬਦਲ ਰਹੇ ਨੇ। ਜਿਵੇਂ ਮੈਂ ਪਹਿਲਾਂ ਗੱਲ

0: ਗੀਤ ਸੀ ਗੁਸਤਾਖ ਆਫੀਸ਼ੀਅਲ ਹੋਣਾ ਦਾ ਦੂਜਾ ਗੀਤ ਵੀ ਜਿਹੜਾ ਕਿ ਮੈਨੂੰ ਲੱਗਦਾ ਕਿ ਅਜੋਕੇ ਰੰਗ ਢੰਗ ਦੇ ਵਿੱਚ ਅਜੋਕੇ ਮੁੰਡਿਆਂ ਕੁੜੀਆਂ ਲਈ ਬਣਿਆ ਸਿੱਧੇ ਸਾਦੇ ਬੰਦੇ ਆ ਤੇ ਸਿੱਧੇ ਸਾਦੇ ਬੰਦੇ ਫਿਰ ਕੀ ਰੰਗ ਵਿਖਾਉਂਦੇ ਆ ਇਹ ਗੀਤ ਸੁਣਦੇ ਆ
1: ਸਿੱਧੇ ਸਾਦੇ ਬੰਦੇ ਸਿੱਧੇ ਸਾਡੇ ਕੰਮ ਆ ਯਾਰਾਂ ਲਈ ਇਹ ਜਾਣ ਵੈਰੀਆਂ

ਬੋਲੇ ਉੱਥੇ ਬੋਲ ਕੀ ਵਿਖਾਇਆ ਨਹੀਂ ਰਿਕਾਰਡ ਕਿਹੜਾ ਜੱਟਾਂ ਜੋ ਤੋੜ ਕੀ ਦਿਖਾਇਆ ਨਹੀਂ ਪਿਆਰ ਵਿੱਚ ਹੀ ਹੋਗੀ ਪਰ ਵੈਰ ਵਿੱਚ ਅਸੀਂ ਆਵਾਂ ਸਿੱਧੇ ਸਾਡੇ ਬੰਦੇ ਤੇ ਸਿੱਧੇ ਸਾਡੇ ਕਾਮੇ ਆ ਯਾਰਾਂ ਲਈ ਇਹ ਜਾਣ ਵੈਰੀਆਂ ਲਈ ਕਾਮੇ ਆ ਸਿੱਧੇ ਸਾਡੇ ਬੰਦੇ ਸਿੱਧੇ ਸਾਡੇ ਕਾਮੇ ਆ ਵੈਰੀਆਂ ਲਈ